ਉਹਨਾਂ ਦਾ ਜੀਵਨ ਅਨੰਤ ਹੈ, ਚੱਲਦਾ ਹੀ ਰਹਿੰਦਾ, ਕਿਉਂਕਿ ਅਨੰਤ ਵਿੱਚ ਵਾਹਿਗੁਰੂ ਵਿੱਚ ਭੇਦ ਹੋ ਜਾਂਦੇ ਹਨ। ਉਹਨਾਂ ਵਾਸਤੇ ਮਰਨਾ ਕਾਹਦਾ ਮਾੜਾ ਹੈ। ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ ਬਚਨ।

ਕਬੀਰ ਜੀ ਕਹਿੰਦੇ ਨੇ ਐਸਾ ਸਵਾਦ ਹੈ ਉਸ ਮਰਨ ਵਿੱਚ। ਲੋਕ ਮਰਨ ਮਰਨ ਦੀ ਗੱਲ ਕਰਦੇ ਨੇ ਪਰ ਜਿਹੜੇ ਸਹਿਜੇ ਮਰਦੇ ਨੇ ਉਹ ਅਮਰ ਹੁੰਦੇ, ਸਹਿਜੇ ਮਰਦੇ ਨੇ ਸ਼ਹੀਦ, ਸਹਿਜੇ ਮਰਦੇ ਨੇ ਜਿਨ੍ਹਾਂ ਨੂੰ ਜੀਣ ਦਾ ਚੱਜ, ਜੀਣ ਦਾ ਵੀ ਸਵਾਦ ਆਇਆ, ਜੀਵਨ ਦਾ ਆਨੰਦ ਲੈਣ ਵਾਲੇ।

ਕਹਿੰਦਾ ਹੱਸਦਾ ਏ ਕਿਸ ਗੱਲ ਤੇ ਹੱਸ ਰਿਹਾ? ਭਾਈ ਸਾਹਿਬ ਕਹਿੰਦੇ ਨੇ ਹੱਸਦਾ ਇਸ ਗੱਲ ਤੇ ਆ ਕਿ ਤੂੰ ਆਦਮੀ ਆਪਣੇ ਮਾਲਕ ਦਾ ਨਮਕ ਖਾਣ ਵਾਲਾ ਉਹਦਾ ਹੁਕਮ ਕਿਉਂ ਨਹੀਂ ਮੰਨਦਾ? ਜਲਾਦ ਕਹਿੰਦਾ ਕਿਉਂ, ਕੀ ਕਸਰ ਹੈ? ਮੇਰੇ ਮਾਲਕ ਦਾ ਹੁਕਮ ਹੈ, ਇਸ ਦੇ ਬੰਦ ਬੰਦ ਕੱਟ ਦਿਓ, ਮੈਂ ਲੱਗਾ ਕੱਟਣ। ਭਾਈ ਸਾਹਿਬ ਕਹਿਣ ਲੱਗੇ ਨਹੀਂ, ਮਾਲਕ ਦਾ ਹੁਕਮ ਨਹੀਂ ਬਜਾ ਰਿਹਾ, ਉਹਨਾਂ ਹੁਕਮ ਦਿੱਤਾ ਬੰਦ ਬੰਦ ਕੱਟ ਦਿਓ, ਤੂੰ ਤਾਂ ਗੁੱਟ ਤੋਂ ਵੱਢਣ ਲੱਗਾ। ਕਹਿੰਦਾ ਹੋਰ ਕੀ ਕਰਾਂ? ਭਾਈ ਸਾਹਿਬ ਕਹਿੰਦੇ ਨੇ ਜਦ ਤੈਨੂੰ ਹੁਕਮ ਹੈ ਕਿ ਬੰਦ ਬੰਦ ਕੱਟ, ਫਿਰ ਬੰਦ ਤਾਂ ਪੋਟਿਆਂ ਤੋਂ ਸ਼ੁਰੂ ਹੁੰਦੇ, ਗੁੱਟ ਤੋਂ ਸ਼ੁਰੂ ਨਹੀਂ ਹੁੰਦੇ, ਪੋਟਿਆਂ ਤੋਂ ਕੱਟਣਾ ਸ਼ੁਰੂ ਕਰ, ਬੰਦਾਂ ਤੋਂ ਕੱਲਾ ਕੱਲਾ ਬੰਦ ਬੰਦ ਜੁਦਾ ਕਰ। ਬੜੀ ਭਿਆਨਕ ਹਾਸੀ, ਬੜੀ ਭਿਆਨਕ ਮੁਸਕਰਾਹਟ ਜਲਾਦ ਦੇ ਚਿਹਰੇ ਤੇ ਆਈ। ਕਹਿਣ ਲੱਗਾ, ਜਾਣਦਾ ਕੀ ਕਹਿ ਰਹੇ? ਮੈਂ ਜੇ ਤੇਰੇ ਇਸ ਤਰ੍ਹਾਂ ਕੱਲਾ ਕੱਲਾ ਪੋਟਾ ਪੋਟਾ ਕਰਕੇ ਬੰਦ ਬੰਦ ਅਲੱਗ ਕਰਨ ਲੱਗਾ, ਦਿਹਾੜੀ ਮੈਂ ਲੱਗਾ ਰਹਿ ਜਾਵਾਂਗਾ, ਤੜਫ ਤੜਫ ਕੇ ਤੇਰੀ ਜਾਨ ਨਿਕਲੇਗੀ, ਕੰਮ ਮੁੱਕਣ ਕਿਉਂ ਨਹੀਂ ਦਿੰਦਾ? ਆ ਤੇਰਾ ਗੁੱਟ ਲਾ ਦੇਵਾਂ, ਕੂਣੀ ਲਾ ਦੇਵਾਂ, ਮੋਢਾ ਲਾ ਦੇਵਾਂ, ਧੌਣ ਲਾ ਦੇਵਾਂ, ਗੱਲ ਖਤਮ ਹੋਵੇ, ਤੜਫ ਤੜਫ ਕੇ ਮਰੇਗਾ। ਭਾਈ ਸਾਹਿਬ ਕਹਿਣ ਲੱਗੇ ਤੈਨੂੰ ਭੁਲੇਖਾ ਹੈ, ਤੜਫ ਤੜਫ ਕੇ ਉਹ ਮਰਦੇ ਨੇ ਜਿਹੜੇ ਤਰਸ ਤਰਸ ਕੇ ਜਿਉਂਦੇ ਨੇ। ਇੱਥੇ ਜੀਵਨ ਦਾ ਵੀ ਸਵਾਦ ਲਿਆ, ਇੱਥੇ ਮੌਤ ਦਾ ਵੀ ਆਨੰਦ ਲੈਣਾ। ਤੂੰ ਪੋਟਿਆਂ ਤੋਂ ਵੱਢਣਾ ਸ਼ੁਰੂ ਕਰ, ਮੈਂ ਪਾਠ ਸ਼ੁਰੂ ਕਰਨਾ, ਮੈਂ ਪਾਣੀ ਦਾ ਆਨੰਦ ਲੈਣਾ, ਤੂੰ ਕਤਲ ਕਰਨ ਦਾ ਸਵਾਦ ਲੈ, ਮੈਂ ਜੀਣ ਦਾ ਸਵਾਦ ਬੜਾ ਲੈ ਲਿਆ, ਅੱਜ ਮਰਨ ਦਾ ਸਵਾਦ ਲੈਣ ਨੂੰ ਜੀ ਕਰਦਾ। ਉਸ ਭੀੜ ਵਿੱਚ ਇੱਕ ਸੈਯਦ ਸੂਫੀ ਫਕੀਰ ਖੜਾ ਸੀ, ਉਹਨੇ ਭਾਈ ਸਾਹਿਬ ਦੀ ਇਹ ਗੱਲ ਸੁਣੀ ਤੇ ਹੈਰਾਨ, ਬਾਹਾਂ ਉੱਚੀਆਂ ਕਰਕੇ ਕਹਿਣ ਲੱਗਾ, ਈ ਬੰਦਾ ਖੁਦਾ ਖਾ ਕੀ ਨੇਸਤ? ਕਹਿੰਦਾ ਇਹ ਬੰਦਾ, ਇਹ ਰੱਬ ਦਾ ਬੰਦਾ ਮਿੱਟੀ ਦਾ ਤਾਂ ਨਹੀਂ ਹੋ ਸਕਦਾ, ਆਮ ਮਨੁੱਖਾਂ ਦੀ ਮਿੱਟੀ ਇਹ ਬੰਦੇ ਦੀ ਨਹੀਂ ਹੈ। ਕੈਸੀ ਗੱਲ ਹੈ, ਇਹ ਮਰਨ ਚੋਂ ਵੀ ਸਵਾਦ ਲੈਣਾ ਚਾਹੁੰਦਾ, ਇਹ ਬਿਲਕੁਲ ਸੱਤ ਹੈ। ਰੱਬ ਨਾਲ ਜੁੜਿਆ ਹੋਇਆ, ਈਸ਼ਵਰ ਨਾਲ ਇੱਕ ਸੁਰ ਹੋਇਆ ਬੰਦਾ ਜੀਵਨ ਦਾ ਵੀ ਰਸ ਲੈਂਦਾ, ਮੌਤ ਦਾ ਵੀ ਰਸ ਲੈਂਦਾ।

ਕਿਵੇਂ ਹੋਣਾ ਚਾਹੀਦਾ, ਭਰਾ ਕਿਹੋ ਜਿਹਾ ਹੋਣਾ ਚਾਹੀਦਾ, ਸਿੱਖ ਕੈਸਾ ਹੋਣਾ ਚਾਹੀਦਾ, ਗੁਰੂ ਕੈਸਾ ਹੋਣਾ ਚਾਹੀਦਾ, ਇਨਸਾਨ ਕੈਸਾ ਹੋਣਾ ਚਾਹੀਦਾ ਹੈ। ਤਾਂ ਗੁਰੂ ਅਰਜਨ ਸਾਹਿਬ ਦੇ ਜੀਵਨ ਵਿੱਚੋਂ ਇਹ ਸਾਰੀਆਂ ਜਾਂਚਾਂ ਆਪਣੇ ਆਪ ਸਮਝ ਆਉਂਦੀਆਂ। ਜ਼ਿੰਦਗੀ ਭਰ ਸੇਵਾ ਕਿਵੇਂ ਕਰਨੀ ਹੈ, ਪਰਉਪਕਾਰ ਕਿਵੇਂ ਕਰਨਾ, ਕਿਸੇ ਦੇ ਕੰਮ ਕਿਵੇਂ ਆ ਸਕਣਾ, ਕਿਸੇ ਨੂੰ ਸੁੱਖ ਕਿਵੇਂ ਦੇ ਸਕਣਾ, ਇਹ ਬੜੀ ਖਾਸ ਗੱਲ ਹੈ। ਜਿਹੜਾ ਬੰਦਾ ਕਿਸੇ ਨੂੰ ਸੁੱਖ ਦੇ ਕੇ ਜਿਉਂਦਾ ਹੈ ਨਾ, ਉਹ ਮੌਤ ਦਾ ਸਵਾਦ ਲੈ ਸਕਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿਹਦੇ ਵਾਸਤੇ ਮਰ ਰਹੇ? ਕਿਸੇ ਦੇ ਸੁੱਖ ਵਾਸਤੇ, ਕਿਸੇ ਨੂੰ ਆਤਮਕ ਤੇ ਭਗਤੀ ਦਾ ਧਰਮ ਦਾ ਸੁੱਖ ਪ੍ਰਾਪਤ ਹੋ ਸਕੇ, ਲੋਕਾਂ ਦਾ ਧਰਮ ਸੁਰੱਖਿਅਤ ਰਹਿ ਸਕੇ, ਉਹ ਆਪਣੇ ਸਰੀਰ ਦਾ ਠੀਕਰਾ ਜ਼ਾਲਮ ਦੇ ਬੂਹੇ ਤੇ ਭਰ ਦਿੰਦੇ, ਉਹ ਜੀਵਨ ਦਾ ਆਨੰਦ ਲੈ ਸਕਦੇ ਨੇ, ਉਹ ਮੌਤ ਦਾ ਵੀ ਆਨੰਦ ਲੈ ਸਕਦੇ। ਧੰਨ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ, ਸਾਈ ਮੀਆਂ ਮੀਰ ਸਾਹਮਣੇ ਖਲੋਤੇ ਨੇ, ਕਹਿੰਦੇ ਨੇ ਸਾਹਿਬ ਮੈਥੋਂ ਜਰਿਆ ਨਹੀਂ ਜਾਂਦਾ ਤੇ ਕੀ ਹੋ ਰਿਹਾ, ਤੁਹਾਡੇ ਸਰੀਰ ਤੇ ਇੰਨਾ ਜ਼ੁਲਮ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਤੇ ਧੰਨ ਗੁਰੂ ਅਰਜਨ ਸਾਹਿਬ ਮੁਸਕਰਾ ਰਹੇ ਨੇ, ਕਹਿੰਦੇ ਨੇ ਸਾਈ ਜੀ ਕਿਉਂ ਨਹੀਂ ਬਰਦਾਸ਼ਤ ਹੁੰਦਾ, ਤੁਹਾਡਾ ਬਰਦਾਸ਼ਤ ਦਾ ਮਾਦਾ ਕਿੱਧਰ ਗਿਆ, ਤੁਹਾਡੀ ਸਹਿਣ ਸ਼ਕਤੀ ਕਿੱਧਰ ਗਈ? ਰੱਬ ਵਾਲਿਓ, ਰੱਬ ਦੇ ਪਿਆਰ ਵਾਲਿਓ, ਤੁਹਾਡੀ ਸਹਿਣ ਸ਼ਕਤੀ ਕਿਉਂ ਭੰਗ ਹੋ ਰਹੀ? ਸਾਈ ਜੀ ਕਹਿੰਦੇ ਨੇ ਮੇਰੇ ਮੁਰਸ਼ਦ, ਮੇਰੇ ਸਿਰ ਦੇ ਮਾਲਕ, ਮੇਰੇ ਸਤਿਗੁਰੂ, ਇਹ ਨਹੀਂ ਬਰਦਾਸ਼ਤ ਹੁੰਦਾ, ਤੁਸੀਂ ਮੈਨੂੰ ਆਗਿਆ ਦਿਓ, ਮੈਂ ਸਾਰਾ ਕੋਈ ਤਬਾਹ ਕਰਦੇ ਹਾਂ। ਤੇ ਸਾਹਿਬ ਮੁਸਕਰਾ ਕੇ ਕਹਿੰਦੇ ਨੇ ਸਾਈ ਜੀ ਰੱਬ ਵਾਲਿਓ, ਤੁਹਾਡੇ ਮੂੰਹ ਇਹ ਗੱਲ ਸਜਦੀ ਨਹੀਂ, ਤਬਾਹ ਕਰਦੇ ਨਾ। ਰੱਬ ਦੇ ਪਿਆਰ ਵਾਲੇ, ਰੱਬ ਦੀ ਇਸ ਸੋਹਣੀ ਉਸਾਰੀ ਨੂੰ ਸਵਾਰਨਾ ਤਾਂ ਜਾਣਦੇ ਨੇ, ਸਿੰਗਾਰਨਾ ਤਾਂ ਜਾਣਦੇ ਨੇ, ਤਬਾਹ ਕਰਨਾ ਸਾਡਾ ਕੰਮ ਨਹੀਂ, ਉਹਦੀ ਰਚਨਾ ਹੈ, ਉਹ ਰਚੇ ਬਣਾਵੇ ਮਿਟਾਵੇ, ਉਹਦੀ ਰਚਨਾ। ਤੇ ਜੇ ਕੋਈ ਉਹਦੀ ਰਚਨਾ ਨੂੰ ਤਬਾਹ ਕਰਦਾ ਤਾਂ ਉਹਦਾ ਲੇਖਾ ਲੈਣ ਵਾਲਾ ਉਹ ਜੋ ਬੈਠਾ। ਜਿਨ੍ਹਾਂ ਜ਼ਾਲਮਾਂ ਨੂੰ ਤਬਾਹ ਕਰਨ ਦੀ ਗੱਲ ਸਾਈ ਜੀ ਤੁਸੀਂ ਕਰਦੇ ਹੋ, ਉਹਨਾਂ ਦੀ ਆਪਣੀ ਬੋਲੀ, ਉਹਨਾਂ ਦਾ ਆਪਣਾ ਵਿਹਾਰ, ਉਹਨਾਂ ਦਾ ਆਪਣਾ ਢੰਗ ਹੈ, ਸਾਡਾ ਆਪਣਾ ਵਿਹਾਰ ਹੈ, ਸਾਡਾ ਆਪਣਾ ਢੰਗ ਹੈ, ਸਾਡੀ ਆਪਣੀ ਬੋਲੀ ਹੈ, ਅਸੀਂ ਆਪਣੀ ਬੋਲੀ, ਆਪਣੇ ਢੰਗ, ਆਪਣੇ ਵਿਹਾਰ ਨੂੰ ਅਸੀਂ ਕਿਉਂ ਛੱਡ ਦਈਏ? ਉਹ ਆਪਣਾ ਕੰਮ ਕਰੀ ਜਾਣ, ਉਹ ਤਬਾਹ ਕਰੀ ਜਾਣ,

ਆਪਾਂ ਤਾਂ ਨਹੀਂ ਇਸ ਵਿਹਾਰ ਚ ਸ਼ਾਮਿਲ ਹੋਣਾ। ਸਾਂਝ ਬੜੀ ਪੁਰਾਣੀ ਸੀ ਨਾ, ਲਾਹੌਰ ਦੀਆਂ ਗਲੀਆਂ ਚ ਜਿੱਦਣ ਲਾਹੌਰ ਚ ਮਹਾਮਾਰੀ ਪਈ, ਬਿਮਾਰੀ ਫੈਲੀ, ਲੋਕਾਂ ਦੇ ਘਰਾਂ ਚ ਹਾਹਾਕਾਰ ਕੁਰਲਾਟ ਮੱਚੀ ਹੋਈ ਸੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੌਜਵਾਨ ਉਸ ਵੇਲੇ ਗੁਰਗੱਦੀ ਬਿਰਾਜਮਾਨ ਨਹੀਂ ਸਨ, ਪਿਤਾ ਜੀ ਦੇ ਹੁਕਮ ਚ ਲਾਹੌਰ ਸਨ। ਲਾਹੌਰ ਦੀਆਂ ਗਲੀਆਂ ਚ ਉਸ ਬਿਮਾਰੀ ਨੇ ਤਬਾਹੀ ਵਟਾਈ ਹੋਈ, ਉਸ ਮੱਚੀ ਹੋਈ ਤਬਾਹੀ ਦੇ ਵਿੱਚ ਸਾਈਂ ਜੀ ਨੂੰ ਅਚਾਨਕ ਕਿਸੇ ਨੇ ਖਬਰ ਦਿੱਤੀ ਸੀ। ਸਾਈਂ ਮੀਆਂ ਮੀਰ ਆਪਣੇ ਸਾਥੀਆਂ ਨੂੰ ਲੈ ਕੇ ਗਲੀਆਂ ਵਿੱਚੋਂ ਲਾਸ਼ਾਂ ਚੁਕਵਾ ਰਹੇ ਨੇ, ਬਿਮਾਰਾਂ ਦੀ ਸਾਰ ਲੈ ਰਹੇ ਨੇ। ਕਿਸੇ ਨੇ ਆ ਕੇ ਕਿਹਾ, ਸਾਈਂ ਜੀ ਆਪਾਂ ਤਾਂ ਮੁਸਲਮਾਨ ਹੁੰਦੇ ਹਾਂ, ਇਸਲਾਮ ਦੇ ਪਿਆਰ ਵਿੱਚ ਮੁਸਲਮਾਨਾਂ ਦੇ ਘਰਾਂ ਦੀ ਸਾਰ ਲੈਂਦੇ ਫਿਰ ਰਹੇ ਹਾਂ। ਇੱਕ ਨੌਜਵਾਨ ਐਸਾ ਵੀ ਆਇਆ, ਜਾਪਦਾ ਹਿੰਦੂ ਹੈ ਪਰ ਉਹ ਤਾਂ ਸਾਰਿਆਂ ਨਾਲ ਇੱਕ ਸਾਰ ਵਤੀਰਾ ਕਰ ਰਿਹਾ, ਉਹ ਮੁਸਲਮਾਨਾਂ ਦੇ ਘਰਾਂ ਦੇ ਵਿੱਚੋਂ ਵੀ ਬਿਮਾਰਾਂ ਦੀ ਖਬਰ ਲੈਂਦਾ ਫਿਰ ਰਿਹਾ, ਆਪਣੇ ਸਾਥੀਆਂ ਨੂੰ ਲੈ ਕੇ ਗਲੀਆਂ ਚ ਬਹੁਤ ਤੇਜ਼ੀ ਦੇ ਨਾਲ ਉਹ ਲੋਕਾਂ ਦਾ ਦੁੱਖ ਮਨਾਉਂਦਾ ਫਿਰ ਰਿਹਾ। ਉਦਣ ਲਾਹੌਰ ਦੀਆਂ ਗਲੀਆਂ ਚ ਗੁਰੂ ਅਰਜਨ ਸਾਹਿਬ ਤੇ ਸਾਈਂ ਮੀਆਂ ਮੀਰ ਦੀ ਪਹਿਲੀ ਮੁਲਾਕਾਤ ਹੋਈ ਸੀ। ਸਾਈਂ ਜੀ ਨੇ ਉਦਣ ਵੀ ਮਹਿਸੂਸ ਕੀਤਾ ਸੀ ਉਮਰ ਚ ਮੈਂ ਵੱਡਾ, ਲੇਕਿਨ ਕਰਨੀ ਵਿੱਚ ਮੈਥੋਂ ਵੱਡਾ ਜਾਪਦਾ ਹੈ, ਉਮਰ ਦਾ ਅਜੇ ਨੌਜਵਾਨ ਹੈ, ਅਵਾਇਲ ਉਮਰ ਹੈ, ਮਗਰ ਕਰਨੀ ਵਿੱਚ ਸਮਦ੍ਰਿਸ਼ਟੀ ਵਿੱਚ ਮੈਥੋਂ ਬਹੁਤ ਉੱਚਾ ਹੈ। ਫਿਰ ਜਿਸ ਦਿਨ ਗੁਰੂ ਅਰਜਨ ਸਾਹਿਬ ਗੁਰਗੱਦੀ ਬਿਰਾਜਮਾਨ ਹੋਏ ਸਨ, ਸਾਈਂ ਜੀ ਨੂੰ ਬੁਲਾ ਭੇਜਿਆ ਸੀ, ਆ ਸਾਈਂ ਲੋਕਾਂ ਕੋਈ ਪਿਆਰ ਦੀ ਸਾਂਝ ਵਾਲੀ ਗੱਲ ਕਰੀ, ਹਰਿਮੰਦਰ ਦੀ ਨੀ ਸਾਈਂ ਜੀ ਕੋਲੋਂ ਰਖਵਾਈ ਸੀ, ਸਾਈਂ ਮੀਆਂ ਮੀਰ ਤੋਂ, ਤੂੰ ਵੀ ਰੱਬ ਦੇ ਪਿਆਰ ਵਾਲਾ ਹੈ, ਮੈਂ ਵੀ ਰੱਬ ਦੇ ਪਿਆਰ ਵਾਲਾ, ਆ ਸਾਂਝੀ ਵਾਲਤਾ ਦੀ ਕੋਈ ਗੱਲ ਪੈਦਾ ਕਰੀ। ਪਰ ਅੱਜ ਸਾਈਂ ਜੀ ਜਿਸ ਵੇਲੇ ਕਿਹਾ ਮੈਥੋਂ ਬਰਦਾਸ਼ਤ ਨਹੀਂ ਹੁੰਦਾ, ਸਾਹਿਬ ਕਹਿਣ ਲੱਗੇ ਨਹੀਂ ਆਪਾਂ ਚਰਨਾ ਹੈ, ਆਪਾਂ ਬਰਦਾਸ਼ਤ ਕਰਨਾ ਹੈ, ਆਪਾਂ ਜੀਵਨ ਦਾ ਵੀ ਆਨੰਦ ਲੈਣਾ, ਆਪਾਂ ਦੁੱਖਾਂ ਵਿੱਚੋਂ ਵੀ ਸਵਾਦ ਲੈਣਾ। ਲੋਕ ਸੁੱਖਾਂ ਵਿੱਚੋਂ ਵੀ ਸੁੱਖ ਨਹੀਂ ਮਾਣ ਸਕਦੇ, ਦੁਖੀ ਹੁੰਦੇ ਰਹਿ ਜਾਂਦੇ, ਰੱਬ ਨਾਲ ਜੁੜੇ ਹੋਏ ਇੱਕ ਸੁਰ ਹੋਏ ਹੋਏ ਅਖੌਤੀ ਦੁੱਖਾਂ ਦੇ ਵਿੱਚ ਵੀ ਆਨੰਦ ਉਹਨਾਂ ਦਾ ਭੰਗ ਨਹੀਂ ਹੁੰਦਾ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਜੋ ਉਹਨਾਂ ਦੀ ਮੰਗ ਹੈ ਉਸ ਮੰਗ ਵਿੱਚ ਇੰਨਾ ਸੁੱਖ ਹੈ ਕਿ ਹਰ ਦੁੱਖ ਸੁੱਖ ਨੂੰ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਤੇ ਜਿਸ ਨੇ ਮਹਾਰਾਜ ਨੇ ਕਿਹਾ, ਸਾਈਂ ਜੀ ਆਪਣਾ ਕੰਮ ਤਬਾਹ ਕਰਨਾ ਨਹੀਂ, ਆਪਣਾ ਕੰਮ ਦੁੱਖ ਸੁੱਖ ਨੂੰ ਇੱਕ ਕਰਕੇ ਜਾਣਨਾ ਹੈ। ਉਸ ਦਿਨ ਸਾਈਂ ਜੀ ਨੇ ਫਿਰ ਮਹਿਸੂਸ ਕੀਤਾ ਸੀ, ਸਤਿਗੁਰੂ ਤੁਸੀਂ ਵਾਕਿਆ ਹੀ ਮਹਾਨ, ਉਮਰ ਚ ਮੈਂ ਬਹੁਤ ਵੱਡਾ ਹੋ ਸਕਣਾ, ਮੇਰੀ ਪੂਜਾ ਪ੍ਰਤਿਸ਼ਠਾ ਤੇ ਮਾਨਤਾ ਵੀ ਬੜੀ, ਪਰ ਜੋ ਕੁਝ ਤੁਹਾਡੇ ਅੰਦਰ ਹੈ, ਜੋ ਤੁਹਾਡੇ ਕੋਲ ਗੱਲ ਹੈ, ਮੈਂ ਧਰਮ ਦਾ ਵਿਦਿਆਰਥੀ ਤਾਂ ਹੋ ਸਕਦਾ, ਧਰਮ ਸਿੱਖਣ ਵਾਲਾ ਤਾਂ ਹੋ ਸਕਣਾ, ਪਰ ਤੁਸੀਂ ਧਰਮ ਸਿਖਾਉਣ ਵਾਲੇ ਹੋ, ਜੀਵਨ ਵੀ ਸਿਖਾਉਣ ਵਾਲੇ ਹੋ, ਮਰਨ ਵੀ ਸਿਖਾਉਣ ਵਾਲੇ ਹੋ, ਕਰਨ ਵੀ ਸਿਖਾਉਣ ਵਾਲੇ ਹੋ, ਜਰਨ ਵੀ ਸਿਖਾਉਣ ਵਾਲੇ, ਸ਼ਕਤੀ ਸਾਰੀ ਦੇ ਮਾਲਕ ਹੋ, ਲੇਕਿਨ ਜਰਨ ਦੀ ਸ਼ਕਤੀ ਤੁਹਾਡੇ ਕੋਲ ਬਹੁਤ ਜ਼ਿਆਦਾ ਹੈ। ਉਹ ਜਿਹੜਾ ਭਾਈ ਸੱਤਾ ਬਲਵਾਨ ਜੀ ਦੀ ਵਾਰ ਚ ਆਪਾਂ ਸ਼ਬਦ ਪੜ੍ਹਨੇ ਹਾਂ, ਦੂਣੀ ਚੌਣੀ ਕਰਾਮਾਤ ਸੱਚੇ ਦਾ ਸੱਚਾ ਟੋਆ, ਇੱਕ ਤਾਂ ਕਰਾਮਾਤ ਹੁੰਦੀ ਜਿਹੜੀ ਬੰਦੇ ਦੀ ਸਮਝ ਤੋਂ ਬਾਹਰੀ ਹੋਵੇ, ਸੁਪਰ ਹਿਊਮਨ ਜਿਸਨੂੰ ਕਹਿੰਦੇ ਆ, ਜਿਹੜੀ ਆਮ ਬੰਦਾ ਨਾ ਕਰ ਸਕਦਾ ਹੋ, ਕੋਈ ਬਹੁਤ ਸ਼ਕਤੀ ਵਾਲਾ ਰਿਧੀਆਂ ਸਿੱਧੀਆਂ ਵਾਲਾ ਕੋਈ ਕਰ ਸਕਦਾ ਹੋਵੇ, ਉਹਨੂੰ ਕਰਾਮਾਤ ਕਹਿੰਦੇ ਨੇ। ਲੇਕਿਨ ਕਰਾਮਾਤ ਜਿਹੜੀ ਅੱਗੇ ਹੀ ਬੰਦੇ ਦੀ ਆਮ ਸ਼ਕਤੀ ਤੋਂ ਬਾਹਰੀ ਹੈ, ਦੂਣੀ ਚੌਣੀ ਕਰਾਮਾਤ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਤੇਰੇ ਕੋਲ ਹੈ, ਉਹ ਦੂਣੀ ਚੌਣੀ ਕੀ ਹੈ? ਉਹ ਦੂਣੀ ਚੌਣੀ ਇਹੀ ਹੈ ਕਿ ਤੇਰੇ ਕੋਲ ਸ਼ਕਤੀਆਂ ਸਾਰੀਆਂ, ਸਮਰੱਥਾ ਸਾਰੀ ਹੈ, ਪਰ ਤੂੰ ਵਰਤਦਾ ਨਹੀਂ, ਤੂੰ ਜਰਦਾ ਹੈ, ਤੂੰ ਵਿਖਾਉਂਦਾ ਨਹੀਂ, ਪ੍ਰਗਟਾਉਂਦਾ ਨਹੀਂ, ਤੂੰ ਸ਼ਰਾ ਉਹ ਜਿਹੜੀ ਤਾਕਤ ਹੈ, ਉਹ ਰਿੱਧੀ ਸਿੱਧੀ ਹੈ, ਉਹ ਸ਼ਕਤੀ ਹੈ, ਉਸ ਨੂੰ ਵਿਖਾਉਂਦਾ ਨਹੀਂ, ਪ੍ਰਗਟਾਉਂਦਾ ਨਹੀਂ, ਬਲਕਿ ਜਰ ਕੇ ਦਿਖਾਉਣਾ ਮੇਰੇ ਸਤਿਗੁਰੂ, ਕਿਉਂਕਿ ਤੂੰ ਲੋਕਾਂ ਨੂੰ ਜੀਣਾ ਵੀ ਸਿਖਾਉਣਾ ਹੈ, ਜਰਨਾ ਵੀ ਸਿਖਾਉਣਾ ਹੈ, ਮਰਨਾ ਵੀ ਸਿਖਾਉਣਾ, ਤੇਰੇ ਕੋਲ ਇਜਾਜ ਹੈ, ਤੂੰ ਇਸ ਦਾ ਮਾਸਟਰ ਹੈ, ਤੇ ਲੋਕ ਤੇਰੇ ਕੋਲੋਂ ਇਹ ਸਿੱਖਦੇ। ਤੇ ਜਿਨ੍ਹਾਂ ਨੂੰ ਆ ਗਈ ਇਹ ਜਾਚ, ਜਿਨ੍ਹਾਂ ਨੂੰ ਜੀਣਾ ਆ ਗਿਆ, ਜਿਨ੍ਹਾਂ ਨੂੰ ਮਰਨਾ ਆ ਗਿਆ, ਜਿਹੜੇ ਇੱਕ ਸੁਰ ਹੋ ਗਏ ਨੇ ਵਾਹਿਗੁਰੂ ਨਾਲ, ਵੈਸੇ ਤਾਂ ਮਰਨਾ ਸਾਰਿਆਂ ਨੇ, ਤੁਰ ਮਰਨ ਲਿਖਾਇਆ, ਪਰ ਗੁਰਮੁਖ ਮਰਦੇ ਨੇ ਤੇ ਮੌਤ ਜਿਹੜੀ ਬੜੀ ਭਿਆਨਕ ਹੈ, ਉਹ ਵੀ ਖੂਬਸੂਰਤ ਹੋ ਜਾਂਦੀ। ਜਨ ਉਭਰੇ ਹਰ ਹਰ ਧਿਆਨ ਜੀਓ, ਮੌਤ ਇਸ ਭਿਆਨਕਤਾ ਤੋਂ ਰੱਬ ਦੇ ਬੰਦੇ ਬਚ ਕੇ ਨਿਕਲਦੇ ਨੇ, ਵੱਖਰੇ ਹੁੰਦੇ ਨੇ, ਅਲੱਗ ਹੁੰਦੇ ਨੇ, ਹਰ ਸੋਭਾ ਪਾਈ, ਉਹ ਆਪ ਵੀ ਸ਼ਾਨ ਨਾਲ ਜਿਉਂਦੇ ਨੇ, ਪਰ ਜਿਉਂਦੇ ਕਿਸ ਗੱਲ ਦੇ, ਸ਼ਾਨ ਕਿਸ ਗੱਲ ਦੀ, ਹਰਨਾਮ ਵੜਿਆ।
ਹਰ ਦਰਗਾਹ ਪੈਦੇ ਜਾਣ ਜੀ ਉਹ ਸੱਚੀ ਦਰਗਾਹ ਵਿੱਚ ਪ੍ਰਭੂ ਦੀ ਦਰਗਾਹ ਵਿੱਚ ਸਨਮਾਨਿਤ ਹੋਏ ਹੋਏ ਜਾਂਦੇ ਨੇ। ਅਸਰੋ ਪਾ ਦਿੰਦੇ ਆ, ਸਨਮਾਨ ਦਿੰਦੇ ਆ, ਕਿਸੇ ਦੀ ਚੰਗੀ ਕਰਨੀ ਹੋ, ਨਿਰੰਕਾਰ ਦੀ ਦਰਗਾਹ ਵਿੱਚ ਵੀ ਮਾਣ ਹੁੰਦਾ। ਹਰ ਦਰਗਾਹ ਪੈਦੇ ਜਾਣ ਜੀ ਉਹ ਦਰਗਾਹ ਚ ਸਨਮਾਨ ਹੁੰਦਾ ਉਹਨਾਂ ਦਾ। ਹਰ ਦਰਗਾਹ ਪੈਦੇ ਹਰ ਨਾਮੇ ਸਿੱਧੇ ਜਿਹੜੇ ਨਾਮ ਦੇ ਨਾਲ ਆਪਣੇ ਜੀਵਨ ਵਿੱਚ ਸੁਚੱਜ ਪਸਾਰ ਕੇ ਸੋਹਣਾ ਜਿਹਾ ਜੀਵਨ ਜਿਉਂਦੇ ਨੇ ਦਰਗਾਹ ਵਿੱਚ ਸਨਮਾਨਿਤ ਹੁੰਦੇ ਨੇ। ਹਰ ਨਾਮੇ ਤੇ ਸੁੱਖ ਪਾਇਆ ਉਹ ਅਸਲੀ ਸੁੱਖ ਨੂੰ ਪ੍ਰਾਪਤ ਕਰਦੇ ਨੇ, ਜ਼ਿੰਦਗੀ ਦਾ ਅਸਲੀ ਸੁੱਖ ਉਹ ਮਾਣਦੇ ਨੇ, ਬਲਕਿ ਮੌਤ ਵਿੱਚ ਵੀ ਉਹਨਾਂ ਦਾ ਸੁੱਖ ਬੰਦ ਨਹੀਂ ਹੁੰਦਾ। ਉਹਨਾਂ ਦੇ ਮਗਰ ਲੱਗ ਕੇ ਉਹਨਾਂ ਦੇ ਪੂਰਨਿਆਂ ਤੇ ਚੱਲਣ ਵਾਲੇ ਵੀ ਇਸ ਸੁੱਖ ਨੂੰ ਮਾਣਦੇ ਨੇ। ਆਪਾਂ ਰੋਜ਼ ਯਾਦ ਕਰਨੇ ਆ ਉਹਨਾਂ ਨੂੰ ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ, ਵੰਡ ਛਕਿਆ, ਤੇਗ ਚਲਾਈ, ਤੇਗ ਵਾਹੀ, ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਚੰਗੜੀਆਂ ਤੇ ਚੜੇ, ਉਹ ਜਿਨ੍ਹਾਂ ਮਾਈਆਂ ਬੀਬੀਆਂ ਨੇ ਮੀਰ ਮਨੂ ਦੇ ਭੋਰਿਆਂ ਵਿੱਚ ਸਵਾ ਸਵਾ ਮਨ ਪੀਸਣ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਗਲਾਂ ਵਿੱਚ ਪੁਆਏ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਮੇਰੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਉਹ ਤੇਰੀ ਪੈੜ ਤੇ ਤੁਰਨ ਵਾਲੇ, ਤੇਰੇ ਪੂਰਿਆਂ ਤੇ ਤੁਰਨ ਵਾਲੇ ਲੋਕ ਸਨ, ਜਿਨ੍ਹਾਂ ਨੂੰ ਜੀਣਾ ਵੀ ਆ ਗਿਆ ਤੇ ਮਰਨ ਦਾ ਵੀ ਸੁੱਖ ਲੈਂਦੇ ਨੇ। ਉਹਨਾਂ ਦਾ ਸੁੱਖ ਤੱਤੀਆਂ ਤਵੀਆਂ ਤੇ ਭੰਗ ਨਹੀਂ ਹੁੰਦਾ, ਉਹ ਕੁਲ ਦੀਆਂ ਦੇਗਾਂ ਚ ਭੰਗ ਨਹੀਂ ਹੁੰਦਾ, ਆਰਿਆਂ ਨਾਲ ਚੀਰੇ ਜਾ ਕੇ ਵੀ ਉਹਨਾਂ ਦਾ ਸੁੱਖ ਟੁੱਟਦਾ ਨਹੀਂ।

ਸਦਾ ਨੰਗਾ ਭੁੱਖਾ ਹੋਵੇ ਦਿਸਦਾ ਨਫਰ ਕਿਥੋਂ ਰੱਜ ਖਾਏ ਜੇ ਸਾਹਿਬ ਕੇ ਘਰ ਵਤ ਹੋਵੇ ਸਾਨ ਪਰੇ ਗਤ ਆਵੇ ਅਣਹੋਂਦੀ ਕਿਥੋਂ ਪਾਏ।

ਅੰਨ ਜੇ ਹੋ

ਹਰ ਮੁਨੀ ਦੇ ਚਰਨਾਂ ਤੇ ਟਹਿ ਕੇ ਕਿਸੇ ਪਿਆਰ ਵਾਲੇ ਮਨ ਨੇ ਅਰਦਾਸ ਕੀਤੀ। ਨਾਰਦ ਜੀ, ਤੁਸੀਂ ਤੁਹਾਨੂੰ ਜੋ ਮੇਰੇ ਭਗਵਾਨ ਦੇ ਦਰਸ਼ਨਾਂ ਨੂੰ ਜਾ ਰਹੇ ਹੋ, ਨਾਰਦ ਤੁਸੀਂ ਤੁਹਾਨੂੰ ਜਿਨ੍ਹਾਂ ਨੂੰ ਮੇਰੇ ਭਗਵਾਨ ਦੇ ਦਰਸ਼ਨ ਮਿਲਣਗੇ, ਨਾਰਦ ਨੇ ਤੱਕਿਆ, ਪਿਆਰ ਵਾਲਾ ਮਨ, ਇਹ ਪਿਆਰ ਵਾਲਾ ਕੋਈ ਤਪਸਵੀ ਅੱਖਾਂ ਵਿੱਚੋਂ ਅੱਥਰੂ ਕਹਿ ਰਿਹਾ। ਨਾਰਦ ਨੇ ਕਿਹਾ, ਕਿਉਂ ਰੋਂਦਾ, ਤੈਨੂੰ ਵੀ ਕਿਸੇ ਚੀਜ਼ ਦੀ ਲਾਲਸਾ ਹੈ? ਜੰਗਲ ਬੀਆਬਾਨ ਦੇ ਵਿੱਚ ਸਮਾਧੀ ਲਗਾ ਕੇ ਬੈਠਾ ਹੈ, ਤੂੰ ਕੀ ਚਾਹੁੰਦਾ? ਇਸ ਦੀਆਂ ਖੁੱਬਾਂ ਨਿਕਲੀਆਂ ਤੇ ਪਿਆਰ ਨਾਲ ਇਸਨੇ ਪੜਿਆ, ਨਾਰਦ ਮੇਰੀ ਤਾਂ ਇੱਕੋ ਮੰਗ ਹੈ ਕਿ

ਜਿਨ੍ਹਾਂ ਨੇਤਰਾਂ ਨੇ ਦਰਸ਼ਨ ਕਰਨੇ ਉਹਨਾਂ ਨੂੰ ਨੀਂਦਰ ਕਿੱਥੇ ਮਾਰ ਸਾਰੀ ਸਾਰੀ ਰਾਤ ਇਹ ਨੇਤਰ ਇਸ ਆਸਾ ਵਿੱਚ ਜਾਗਦੇ ਰਹਿੰਦੇ ਹਨ, ਖੁੱਲੇ ਰਹਿੰਦੇ ਹਨ ਕਿ ਕਦ ਮੈਨੂੰ ਦਰਸ਼ਨ ਹੋ। ਨਾਰਦ ਜੀ ਭਗਵਾਨ ਦੇ ਦੇਸ਼ ਪਹੁੰਚੇ, ਦਰਸ਼ਨ ਮੇਲਾ ਕੀਤਾ, ਬੇਨਤੀ ਕੀਤੀ, ਮਹਾਰਾਜ ਇੱਕ ਜੰਗਲ ਬੀਆਬਾਨ ਵਿੱਚ ਤੁਹਾਡੇ ਚਰਨਾਂ ਦੇ ਨਾਲ ਜੁੜਿਆ ਹੋਇਆ ਇੱਕ ਤਪਸਵੀ ਬੜਾ ਪਿਆਰਾ ਹੈ ਮਹਾਰਾਜ, ਸਵਾਸ ਸਵਾਸ ਤੁਹਾਡਾ ਸਿਮਰਨ ਕਰਦਾ ਹੈ, ਪਰ ਮਹਾਰਾਜ ਇਹ ਦੱਸੋ ਵੀ ਉਹਨੂੰ ਦਰਸ਼ਨ ਕਰਦੇ ਹੋ? ਦਰਸ਼ਨਾਂ ਦੀ ਤਾਂ ਵਿੱਚ ਬੈਠਾ ਸਾਰੀ ਸਾਰੀ ਰਾਤ ਜਾਗਦਾ ਰਹਿੰਦਾ, ਉਹਨੂੰ ਤਾਂ ਖਾਣਾ ਪੀਣਾ ਹੀ ਭੁੱਲ ਗਿਆ, ਇੱਕੋ ਤੇਰੇ ਦਰਸ਼ਨਾਂ ਦੀ ਲਗਨ। ਭਾਗਾਂ ਵਾਲਾ ਉਹ ਗੁਰਮੁਖ ਹੈ ਪਿਆਰੀ ਸਾਧ ਸੰਗਤ, ਜਿਸ ਦੇ ਅੰਦਰ ਦਰਸ਼ਨਾਂ ਦੀ ਸਿੱਖ, ਜੋ ਗੁਰੂ ਦੇ ਦਰਸ਼ਨ ਚਾਹੁੰਦਾ ਇਸ ਲਗਨ ਵਿੱਚ ਜੀਵਨ ਬਤੀਤ ਕਰ ਰਿਹਾ। ਫਿਰ ਬਾਬਾ ਜੀ ਬਖਸ਼ਿਸ਼ ਕਰਦੇ ਸਨ ਜੇ ਇਸ ਆਸ ਵਿੱਚ ਬੈਠਾ ਹੈ ਦਰਸ਼ਨਾਂ ਦੀ ਦਾਤ ਚਾਹੁੰਦਾ ਹੈ ਇਹਨੂੰ ਦਰਸ਼ਨ ਜ਼ਰੂਰ ਹੋ ਗਿਆ। ਕੋਸ਼ਿਸ਼ ਮਹਾਰਾਜ ਦਰਸ਼ਨ ਕਰਦੇ ਹੋਗੇ ਤਾਂ ਭਗਵਾਨ ਜੀ ਕਹਿਣ ਲੱਗੇ, ਨਾਰਦ ਉਸ ਨੂੰ ਜਾ ਕੇ ਕਹਿ ਦੇ ਜਿਸ ਦਰਖਤ ਦੇ ਹੇਠਾਂ ਬੈਠ ਕੇ ਉਹ ਮੈਨੂੰ ਯਾਦ ਕਰ ਰਿਹਾ ਹੈ, ਉਸ ਦਰਖਤ ਦੇ ਜਿਤਨੇ ਪੱਤੇ ਹਨ ਉਤਨੇ ਜਨਮ ਤਾਰੇਗਾ ਤਾਂ ਉਹਨੂੰ ਦਰਸ਼ਨ ਹੋ। ਮਹਾਰਾਜ ਏਡੀ ਲੰਮੀ ਤਾਰੀਖ ਪਾ ਦਿੱਤੀ, ਮੈਂ ਤਾਂ ਸਮਝਿਆ ਸੀ ਕਿ ਤੁਸੀਂ ਮੇਰੇ ਨਾਲ ਹੀ ਤੁਰ ਪਵੋਗੇ ਉਹਨੂੰ ਦਰਸ਼ਨ ਦੇਣ ਵਾਸਤੇ, ਉਹ ਬੜਾ ਪਿਆਰਾ ਹੈ, ਪਰ ਤੁਸੀਂ ਏਡੀ ਲੰਮੀ ਤਾਰੀਖ ਪਾਈ। ਹਾਂ ਨਾਰਦ, ਨਾਰਦ ਵਾਪਸ ਮਿਲਿਆ, ਇਹ ਅੱਗੇ ਉਡੀਕਦਾ ਪਿਆ ਸੀ, ਆਉਂ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆਵੇ, ਉਹ ਸੱਜਣ ਆਵੇ ਜੋ ਮੈਨੂੰ ਮੇਰੇ ਸੱਜਣ ਦਾ ਸੰਦੇਸ਼ ਸੁਣਾਵੇ, ਉਹ ਵੀ ਸੱਜਣ ਹੈ। ਹਰਪ੍ਰੀਤ ਨੂੰ ਕੀ ਕੋਈ ਬਾਤ ਸੁਣਾਵੇ, ਮੈਨੂੰ ਗੁਰੂ ਨਾਨਕ ਦੇ ਬਚਨ ਸੁਣਾਵੇ, ਭਾਈ ਫਿਰ ਉਹ ਕੌਣ ਹੈ? ਸੋ ਭਾਈ ਸੋ ਮੇਰਾ ਵੀਰ, ਜਿਹੜਾ ਬਹੁਤਾ ਪਿਆਰ ਆਵੇ ਤਾਂ ਕਹਿੰਦੇ ਆ ਵੀਰ। ਨਾਰਦ ਜੀ ਆ ਰਹੇ, ਉਡੀਕਦਾ ਪਿਆ ਸੀ, ਆ ਕੇ ਚਰਨਾਂ ਤੇ ਡਹਿ ਪਿਆ। ਸੁਣਾਓ ਨਾਰਦ ਜੀ ਕੀਤੇ ਦਰਸ਼ਨ? ਹਾਂ ਭਾਈ ਮੈਂ ਕਰ ਰਿਹਾ ਦਰਸ਼ਨ। ਨਾਰਦ ਤੂੰ ਤਨ ਹੈ, ਮੇਰੇ ਵਾਸਤੇ ਕੀ ਹੁਕਮ ਹੈ? ਨਾਰਦ ਨੇ ਕਿਹਾ ਵੀ ਜਿਹੜਾ ਤੇਰੇ ਵਾਸਤੇ ਹੁਕਮ ਮਿਲਿਆ ਉਹ ਤੈਨੂੰ ਦੱਸਣਾ ਨਹੀਂ, ਕਿਉਂ? ਉਹ ਤੇਰੇ ਹੱਕ ਵਿਚ ਨਹੀਂ। ਨਾਰਦ ਜੀ ਦੱਸ ਦਿਓ, ਜੋ ਮੇਰੇ ਭਗਵਾਨ ਦਾ ਜੋ ਮੇਰੇ ਰੱਬ ਦਾ ਹੁਕਮ ਹੈ ਉਹ ਮੇਰੇ ਫਾਇਦੇ ਚ ਹੀ ਹੋਵੇ। ਨਹੀਂ ਭਾਈ ਤੂੰ ਹੱਠ ਨਾ ਕਰ, ਜੋ ਕੁਝ ਭਗਵਾਨ ਨੇ ਤੇਰੇ ਵਾਸਤੇ ਕਿਹਾ ਤੈਨੂੰ ਨਹੀਂ ਦੱਸਣਾ। ਰੋ ਪਿਆ, ਨਹੀਂ ਨਾਰਦ ਜੀ ਤੁਸੀਂ ਦੱਸੋ, ਮੇਰਾ ਭਗਵਾਨ ਜੋ ਵੀ ਮੇਰੇ ਵਾਸਤੇ ਕਰੇਗਾ ਉਹ ਠੀਕ ਹੀ ਕਰੇਗਾ, ਤੇ ਕਦੇ ਡੋਲਦਾ ਨਹੀਂ। ਜੈਸਾ ਵੀ ਸਮਾਜ ਆਵੇ ਸੁੱਖ ਆ ਗਏ ਹਨ ਤਾਂ ਗੁਰੂ ਨਾਲ ਜੁੜਿਆ ਰਹਿੰਦਾ, ਜੇ ਕਿਸੇ ਦੇ ਦੁੱਖਾਂ ਨੇ ਵੀ ਫੇਰਾ ਪਾਇਆ ਹੈ ਦੁੱਖ ਵੀ ਆ ਗਏ ਹਨ ਫਿਰ ਕਾਬਰਦਾ ਨਹੀਂ, ਸਮਝਦਾ ਹੈ ਇਹ ਵੀ ਕਿਸੇ ਮੇਰੀ ਭੁੱਲ ਦੀ ਤਾੜਨਾ ਹੀ ਹੋ ਰਹੀ ਆ। ਖੁਸ਼ੀ ਇਸ ਤਰ੍ਹਾਂ ਸੋਹਣਾ ਤੇ ਮੋਹਣਾ ਦੇ ਮਨ ਵਿਚ ਦ੍ਰਿੜ ਵਿਸ਼ਵਾਸ ਹੋ ਚੁੱਕਾ, ਇਸ ਖਿਆਲ ਵਿਚ ਰਹਿੰਦਾ ਕਿ ਜੇ ਗੁਰ ਚਿੜਕੇ ਤਾਂ ਮਿੱਠਾ ਲੈ ਜੇ, ਇਹਦੇ ਵਿਚ ਵੀ ਕੋਈ ਪਲਾ ਹੈ। ਨਾਰਦ ਜੀ ਮੈਨੂੰ ਦੱਸੋ। ਨਾਰਦ ਨੇ ਕਿਹਾ ਤੇ ਦੱਸਾਂ? ਹਾਂ। ਤੋਂ ਨਾਰਦ ਨੇ ਕਿਹਾ ਤੂੰ ਦਰਸ਼ਨ ਚਾਹੁੰਦਾ ਨਾ? ਹਾਂ ਨਾਰਦ ਜੀ ਇਹ ਇੱਕ ਲਾਲਸਾ ਹੈ। ਤੋ ਨਾਰਦ ਭਗਵਾਨ ਜੀ ਕਹਿਣ ਲੱਗੇ ਤੇਰੇ ਵਾਸਤੇ ਹੁਕਮ ਹੈ ਜਿਸ ਦਰਖਤ ਦੇ ਹੇਠਾਂ ਬਹਿ ਕੇ ਰਾਤ ਦਿਨ ਦਰਸ਼ਨ ਚਾਹੁੰਦਾ ਹੈ, ਜਿਤਨੇ ਦਰਖਤ ਦੇ ਪੱਤੇ ਨੇ ਉਤਨੇ ਜਨਮ ਤਾਰੇਗਾ ਤਾਂ ਤੈਨੂੰ ਦਰਸ਼ਨ ਹੋਣਗੇ। ਪਿਆਰੀ ਸਾਧ ਸੰਗਤ, ਜਿਸ ਵੇਲੇ ਇਹ ਬਚਨ ਇਸਨੇ ਸੁਣਿਆ ਇਹਨੇ ਛਾਲ ਮਾਰੀ, ਨੱਚਣ ਟੱਪਣ ਲੱਗ ਗਿਆ, ਬੜਾ ਖੁਸ਼ ਹੋਇਆ। ਨਾਰਦ ਹੈਰਾਨ ਹੋ ਗਿਆ, ਕਹਿਣ ਲੱਗਾ ਭਾਈ ਤੈਨੂੰ ਕਾਹਦੀ ਖੁਸ਼ੀ ਚੜ ਗਈ? ਏਡੀ ਲੰਮੀ ਤਾਰੀਖ ਪਈ ਹੈ, ਬੇਅੰਤ ਪੱਤੇ ਹਨ ਦਰਖਤ ਦੇ, ਉਸ ਤੋਂ ਬਾਅਦ ਤੈਨੂੰ ਕਿਧਰੇ ਜਾ ਕੇ ਦਰਸ਼ਨ ਹੋਣਗੇ ਤੇ ਤੈਨੂੰ ਖੁਸ਼ੀ ਕਾਹਦੀ ਚੜ ਗਈ ਹੈ? ਹੱਸ ਕੇ ਕਹਿਣ ਲੱਗਾ ਨਾਰਦ ਜੀ ਭਾਵੇਂ ਮੈਂ ਇਤਨੇ ਜਨਮ ਤਾਰਾਂਗਾ ਪਰ ਮੈਨੂੰ ਦਰਸ਼ਨ ਤਾਂ ਹੋਣਗੇ ਨਾ, ਖੁਸ਼ੀ ਦੀ ਲੈ ਗਏ ਮੈਨੂੰ ਦਰਸ਼ਨ ਤਾਂ ਹੋਣਗੇ, ਇਸ ਖੁਸ਼ੀ ਵਿਚ ਮੈਂ ਨੱਚਦਾ ਟੱਪਦਾ ਮੈਨੂੰ ਦਰਸ਼ਨ ਤਾਂ ਹੋਣਗੇ ਨਾ। ਇਹ ਕਹੀ ਜਾਂਦਾ ਹੈ ਇਤਨੇ ਤੱਕ ਭਗਵਾਨ ਸਾਹਮਣੇ ਆ ਕੇ ਖੜੇ ਹੋ ਗਿਆ ਖੁਸ਼ੀ। ਇਹਨੂੰ ਛਾਤੀ ਮਹਿਲਾ ਲਿਆ, ਪਿਆਰ ਕੀਤਾ। ਨਾਰਦ ਨੇ ਤੱਕਿਆ, ਮਹਾਰਾਜ
ਦੁਨੀਆਂ ਝੂਠ ਬੋਲਦੀ ਹੈ, ਕਦੇ ਕਦੇ ਤੁਸੀਂ ਮੂੰਹ ਕਰਾਰਾ ਕਰ ਲੈਂਦੇ ਹੋ। ਕਿਉਂ ਨਾਰਦ ਮਹਾਰਾਜ, ਮੈਨੂੰ ਤੁਸੀਂ ਕਿਹਾ ਸੀ ਵੀ ਇਤਨੇ ਜਨਮ ਤਾਰੇਗਾ ਤਾਂ ਇਹਨੂੰ ਦਰਸ਼ਨ, ਤੇ ਤੁਸੀਂ ਹੁਣ ਇਹਨੂੰ ਛਾਤੀ ਨਾ ਲਾ ਲਿਆ। ਤੋ ਨਿਰੰਕਾਰ ਨੇ ਕਿਹਾ, ਨਾਰਦ ਮੈਂ ਇਸ ਦੀ ਭਾਵਨਾ ਤੇ ਤੁਠਦੇ ਹਾਂ, ਖੁਸ਼ ਸ੍ਰੀ ਹੋਇਆ, ਇਹਦੇ ਅੰਦਰ ਜੋ ਨਿਸ਼ਚੈ ਹੈ ਮੈਂ ਉਸ ਤੇ ਖੁਸ਼ ਹੋ ਗਈ। ਯਾਰੀ ਸਾਧ ਸੰਗਤ, ਜਿੱਥੇ ਦ੍ਰਿੜ ਵਿਸ਼ਵਾਸ ਭਾਵਨਾ ਹੈ ਨਾ, ਉੱਥੇ ਰੱਬ ਹੈ, ਆਖੋ ਸ੍ਰੀ ਹੋਇਆ, ਸਿੱਖੀ ਭਾਵਨਾ। ਬਾਬਾ ਜੀ ਬਚਨ ਕਰਦੇ ਸਨ, ਜੇ ਭਾਵਨਾ ਹੋਵੇ ਤਾਂ ਇਹੋ ਜਿਹੀ ਹੋਵੇ, ਜੇ ਸਾਡੀ ਤਾਂ ਕੋਈ ਭਾਵਨਾ ਨਾ ਪੂਰੀ ਹੋਵੇ ਅਸੀਂ ਗੁਰਦੁਆਰਾ ਹੀ ਛੱਡ ਦਿੰਦੇ ਹਾਂ, ਨਿਤਨੇ ਵੀ ਛੱਡ ਦਿੰਦੇ। ਬਾਬਾ ਜੀ ਬਖਸ਼ਿਸ਼ ਕਰਦੇ ਸਨ, ਤੱਕੋ ਇਤਨੇ ਜਨਮਾਂ ਦੀ ਤਾਰੀਖ ਲੰਮੀ ਪਈ ਫਿਰ ਵੀ ਖੁਸ਼ੀਆਂ ਚੜ ਗਈਆਂ, ਲਾਲੀਆਂ ਚੜ ਗਈਆਂ, ਮੈਨੂੰ ਦਰਸ਼ਨ ਤਾਂ ਹੋਣਗੇ ਨਾ, ਨਿਸ਼ਚੈ ਹੀ ਹੋ ਜਿਹਾ ਹੋਣਾ ਚਾਹੀਦਾ। ਜੇ ਕਿਸੇ ਵੇਲੇ ਦਾਤ ਨਹੀਂ ਮਿਲੀ, ਗੁਰੂ ਨਾਨਕ ਦਾ ਦਰ ਛੱਡ ਥੋੜਾ ਦੇਣਾ, ਹੋਰ ਕਿਹੜਾ ਸਹਾਰਾ, ਹੋਰ ਕਿੱਥੇ ਜਾਈਏ, ਹੋਰ ਕੋਈ ਜਗ੍ਹਾ ਨਹੀਂ। ਤਾਂ ਭਾਈ ਜੇ ਨਹੀਂ ਦਾਤ ਮਿਲੀ ਤਾਂ ਆਪਣੀਆਂ ਕਮਜ਼ੋਰੀਆਂ ਨੂੰ ਠੀਕ ਕਰ ਲਈਏ, ਇੱਧਰ ਤਾਂ ਮੇਰਾ ਹੀ ਮੇਰਾ। ਸਤਿਗੁਰੂ ਜੀ ਨੇ ਬਾਣੀ ਫਰਮਾਇਆ, ਮਿਹਰਬਾਨ ਇੱਕ ਵਾਰੀ ਨਹੀਂ ਕਿਹਾ, ਤਾਂ ਜੇ ਮਨ ਮਰ ਜਾਏ, ਮਿਹਰਬਾਨ ਬਾਪੂ ਆਪਣੇ ਬੱਚੇ ਨੂੰ ਕੋਈ ਗੱਲ ਸਮਝਾਉਂਦਾ, ਇੱਕ ਵਾਰੀ ਨਹੀਂ ਕਈ ਕਈ ਵਾਰੀ ਕਹਿੰਦਾ। ਇਸੇ ਤਰ੍ਹਾਂ ਹਜ਼ੂਰ ਫਰਮਾਉਂਦੇ ਨੇ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਇੱਧਰ ਤੋਂ ਮਿਹਰ। ਤਾਂ ਇਹੋ ਜਿਹਾ ਨਿਸ਼ਚਾ ਹੋਣਾ ਚਾਹੀਦਾ, ਇਹੋ ਜਿਹੀ ਭਾਵਨਾ ਹੋਣੀ ਚਾਹੀਦੀ। ਨਾਰਦ ਨੇ ਕਿਹਾ, ਮਹਾਰਾਜ ਜਿਹੜਾ ਤੁਸੀਂ ਬਚਨ ਕੀਤਾ ਉਹ ਭਗਵਾਨ ਕਹਿਣ ਲੱਗੇ, ਨਿਰੰਕਾਰ ਅਕਾਲ ਪੁਰਖ ਨੇ ਕਿਹਾ, ਨਾਰਦ ਉਹ ਕਿਹੜਾ ਬਚਨ, ਤੁਸੀਂ ਕਿਹਾ ਸੀ ਦਰਖਤ ਦੇ ਜਿਤਨੇ ਪੱਤੇ। ਨਾਰਦ ਫਿਰ ਵੇਖਿਆ ਜਰਾ ਦਰਖਤ ਵੱਲ, ਜਿਉਂ ਵੇਖਿਆ ਨਾਰਦ ਨੇ ਦਰਖਤ ਉੱਤੇ ਇੱਕ ਵੀ ਪੱਤਾ ਨਹੀਂ ਆਖੋ ਸ੍ਰੀ ਭਾਈ। ਹੁਣ ਨਾਰਦ ਵੀ ਚਰਨਾਂ ਤੇ ਬੈਠ ਰਿਹਾ, ਮਹਾਰਾਜ ਤੁਸੀਂ ਤਨ, ਤੁਸੀਂ ਤਨ, ਹੇ ਮੇਰੇ ਭਗਵਾਨ, ਹੇ ਮੇਰੇ ਸਾਈਂ, ਤੁਸੀਂ ਤਨ। ਨਾਰਦ ਮੈਂ ਤਨ ਨਹੀਂ, ਮੇਰੇ ਭਗਤ ਤਨ ਨਾ ਆਖੋ ਸ੍ਰੀ ਭਾਈ, ਜਿਨ੍ਹਾਂ ਨੇ ਮੈਨੂੰ ਪ੍ਰਗਟ ਕਰ ਦਿੱਤਾ ਹੈ। ਰੱਬ ਦੇ ਪਿਆਰੇ ਨੇ ਰੱਬ ਨੂੰ ਪ੍ਰਗਟ ਕਰ ਦਿੱਤਾ ਹੈ, ਪੁੱਤਰ ਨੇ ਆਪਣੇ ਸੁਪੁੱਤਰ ਨੇ ਆਪਣੇ ਬਾਪੂ ਦਾ ਨਾਮ ਪ੍ਰਗਟ ਕਰ ਦਿੱਤਾ ਹੈ, ਆਖੋ ਸ੍ਰੀ ਭਾਈ। ਜੇ ਪੁੱਤਰ ਨਾ ਆਵੇ ਬਾਪੂ ਦਾ ਨਾਮ ਖਤਮ ਹੋ ਜਾਂਦਾ, ਪੁੱਤੀ ਗੰਢ ਪਵੇ ਸੰਸਾਰ। ਮੈਂ ਇਹਨੂੰ ਪ੍ਰਗਟ ਕਰ ਦਿੱਤਾ, ਮੈਂ ਗੁਰਬੰਦ ਸਗਲ ਕੀ ਜੀਵਨ, ਮੇਰੀ ਜੀਵਨ ਮੇਰੀ ਦਾਸ, ਰੱਬ ਦਾ ਜੀਵਨ ਹੇ ਨਾਰਦ, ਮੇਰਾ ਜੀਵਨ ਮੇਰੇ ਭਗਤ, ਮੇਰਾ ਕੀਤੀਆਂ ਮੰਗੋ ਕੀ ਚਾਹੁੰਦੇ ਹੋ। ਤਾਂ ਇਸਨੇ ਹੱਥ ਜੋੜੇ, ਹੇ ਮੇਰੇ ਨਿਰੰਕਾਰ, ਹੇ ਮੇਰੇ ਦਾਤਾ, ਇਹ ਮੇਰੀ ਇੱਛਾ ਸੀ ਜਿਹੜੀ ਪੂਰੀ ਹੋ ਗਈ ਹੈ, ਇਹ ਮੰਗ ਮੈਨੂੰ ਸਦਾ ਵਾਸਤੇ ਬਖਸ਼ੋ।

ਦੁਨੀਆਂ ਦਾ ਤਾਰਕ ਦਾਸ ਹੈ। ਅੱਜ ਜੰਗਲ ਬੀਆਬਾਨ ਚ ਸਮਾਧੀ ਲਗਾ ਕੇ ਬੈਠਾ ਹੈ। ਕੌਣ? ਮਿੱਠ ਬੋਲਾ ਗੁਰੂ। ਕਦੇ ਵੀ ਕੌੜਾ ਨਹੀਂ ਬੋਲਦਾ। ਹਰ ਸਮੇਂ ਮਿਠਾਈ ਬੋਲਦਾ। ਦੁਨੀਆਂ ਦਾ ਉਧਾਰ ਕਰਦਾ। ਏਡਾ ਦਿਆਲੂ ਗੁਰੂ ਹੈ। ਜੇ ਗਲਤ ਫਹਿਮੀ ਵਿਚ ਆ ਕੇ ਕੋਈ ਇਸ ਨੂੰ ਵੱਟੇ ਮਾਰਦਾ ਹੈ, ਇਹ ਗੁਰੂ ਉਹਦੇ ਨਾਲ ਵੀ ਪਿਆਰ ਕਰਦਾ ਹੈ। ਕੌਣ ਇਹੋ ਜਿਹਾ ਮਿੱਠਾ ਗੁਰੂ? ਪਿਆਰ ਨਾਲ ਸਾਰੇ ਆਖੋ ਧੰਨ ਗੁਰੂ ਨਾਨਕ। ਆਓ ਇਸ ਪਰਉਪਕਾਰੀ ਗੁਰੂ ਦਾ ਨਾਮ ਇੱਕ ਵਾਰੀ ਸਾਰੇ ਜਪੋ, ਕੋਈ ਰਸਨਾ ਵੀ ਖਾਲੀ ਨਾ ਰਹਿ ਜਾਏ। ਸਾਰਿਆਂ ਨੂੰ ਦਾਤਾਂ ਦੇਣ ਵਾਲਾ, ਹਿੰਦੂ ਮੁਸਲਮਾਨ ਸਾਰੀ ਸ੍ਰਿਸ਼ਟੀ ਦੇ ਬੰਦਿਆਂ ਨਾਲ ਪਿਆਰ ਕਰਨ ਵਾਲਾ ਮੇਰਾ ਗੁਰੂ ਨਾਨਕ, ਆਓ ਤੁਸੀਂ ਅਦਬ ਸਤਿਕਾਰ ਵਿਚ ਆਓ। ਜਿਸ ਤਰ੍ਹਾਂ ਜੁੜੇ ਹੋ ਗੁਰੂ ਨਾਨਕ ਦੇ ਪਿਆਰ ਵਿਚ, ਨੇਤਰਾਂ ਦੁਆਰਾ ਦਰਸ਼ਨ, ਮਨ ਜੁੜਿਆ ਹੈ, ਆਓ ਰਸਨਾ ਵੀ ਪਵਿੱਤਰ ਕਰੋ। ਪਿਆਰ ਨਾਲ ਸਾਰੇ ਆਖੋ ਧੰਨ ਗੁਰੂ। ਅਜੇ ਵੀ ਸਾਰਿਆਂ ਨੇ ਨਹੀਂ ਕਿਹਾ। ਗੁਰੂ ਨਾਨਕ ਦਾ ਨਾਮ ਲਾਭਦਾਇਕ ਹੈ। ਖਿਆਲ ਆਏਗਾ ਵੀ ਕਿਤਨਾ ਕੁ ਲਾਭ ਹੈ ਗੁਰੂ ਨਾਨਕ ਦਾ ਨਾਮ ਜਪਣ ਦੇ ਨਾਲ, ਕਿਉਂਕਿ ਆਪਾਂ ਸਾਰੇ ਵਿਹਾਰੀ ਆ ਨਾ। ਕੋਈ ਕੰਮ ਕਰੀਏ ਉਹਦਾ ਲਾਭ ਪਹਿਲਾਂ ਸੋਚ ਲੈ, ਚਾਹੇ ਦਫ਼ਤਰ ਜਾਣ ਵਾਲਾ ਹੈ, ਚਾਹੇ ਦੁਕਾਨ ਤੇ ਬਹਿਣ ਵਾਲਾ, ਕੋਈ ਵੀ ਕਿੱਤਾ ਕਰਨ ਵਾਲਾ ਹੈ, ਆਪਣੀ ਡਿਊਟੀ ਦੇਂਦਿਆਂ ਸੋਚਦਾ ਵੀ ਇਤਨੀ ਕੁ ਮੈਨੂੰ ਆਮਦਨੀ ਹੋ ਰਹੀ ਹੈ ਜਾਂ ਇਤਨੀ ਕੁ ਮੈਨੂੰ ਤਨਖਾਹ ਮਿਲ ਰਹੀ ਹੈ। ਕਈਆਂ ਨੂੰ ਖਿਆਲ ਆਏਗਾ ਕਿ ਬਈ ਗੁਰੂ ਨਾਨਕ ਦਾ ਨਾਮ ਜਪਿਆ ਮਿਲਦਾ ਕੀ? ਆ ਜਾਂਦਾ ਨਾ ਮਨ ਚ ਹੋਇਆ, ਮਨ ਕੇ ਹੀ ਕਾਰਦਾ ਕਰਦਾ ਰਹਿੰਦਾ। ਕਦੇ ਗੁਰਮੁਖ ਬਣ ਜਾਂਦਾ, ਕਦੇ ਮਨਮੁਖ ਬਣ ਜਾਂਦਾ, ਕਦੇ ਦਾਨੀ ਬਣ ਜਾਂਦਾ, ਕਦੇ ਮੰਗਤਾ ਬਣ ਜਾਂਦਾ, ਕਦੇ ਪੁੰਨੀ ਬਣ ਜਾਂਦਾ, ਕਦੇ ਪਾਪੀ ਬਣ ਜਾਂਦਾ, ਕਦੇ ਨੀਵਾਂ ਹੋ ਜਾਂਦਾ, ਕਦੇ ਉੱਚਾ ਚੜ ਜਾਂਦਾ ਕਿਸੇ ਦੇ ਉੱਤੇ, ਕਦੇ ਬੁਰਾ ਹੋ ਜਾਂਦਾ, ਕਦੇ ਭਲਾ। ਇਹ ਮਨ ਦਾ ਸੁਭਾਅ ਹੈ। ਤੋ ਫੁਰਨਾ ਬਣ ਜਾਂਦਾ ਹੈ ਨਾ। ਤੋ ਆਓ ਪਹਿਲਾਂ ਪੁੱਛੀਏ ਕਿਸੇ ਮਹਾਂਪੁਰਸ਼ ਨੂੰ, ਜੀ ਤੁਸੀਂ ਰੱਬ ਦੇ ਪਿਆਰੇ ਹੋ, ਗੁਰੂ ਨਾਨਕ ਦੇ ਪਿਆਰੇ ਹੋ, ਦੱਸੋ ਜੇ ਗੁਰੂ ਨਾਨਕ ਗੁਰੂ ਨਾਨਕ ਜਪਾਂਗੇ ਤਾਂ ਕੀ ਮਿਲੇਗਾ? ਉਹ ਲਿਖਿਆ ਹੈ ਮਹਾਂਪੁਰਸ਼ਾਂ ਨੇ, ਨਾਮ ਲਈਏ ਸਤਿਗੁਰੂ ਨਾਨਕ ਕੇ, ਨਾਮ ਲਈਏ ਸਤਿਗੁਰੂ ਨਾਨਕ ਕੇ, ਦੁਖ ਦਾਰਦ ਰੋਗ ਮਿਟੇ ਸੋ ਭਯਾਨਕ। ਨਾਮ ਲਈਏ ਸਤਿਗੁਰੂ ਨਾਨਕ ਕੇ, ਸੁਖ ਸੰਪਤ ਭੋਗ ਮਿਲੇ ਸੋ ਅਚਾਨਕ। ਨਾਮ ਲਈਏ ਸਤਿਗੁਰੂ ਨਾਨਕ ਕੇ, ਜਗ ਕਾਗ ਚੁਗੇ ਮਿਲ ਮੋਤੀ ਮਾਨਕ। ਸਾਰੀ ਸੰਗਤ ਮਿਲ ਕੇ ਆਖੋ ਧੰਨ ਧੰਨ ਗੁਰੂ ਬਾਬਾ। ਇਹ ਤਾਂ ਕਿਸੇ ਗੁਰੂ ਦੇ ਪਿਆਰੀ ਦੀ ਦਲੀਲ। ਪਰ ਆਓ ਗੁਰੂ ਤੋਂ ਪੁੱਛੀ, ਗੁਰੂ ਤੋਂ ਕਿਸ ਤਰ੍ਹਾਂ ਪੁੱਛਾਂਗੇ? ਬਾਣੀ ਦੁਆਰਾ, ਬਾਣੀ ਦੁਆਰਾ ਗੁਰੂ ਨਾਨਕ ਬੋਲਦਾ। ਬਾਬਾ ਜੀ, ਵੱਡੇ ਬਾਬਾ ਜੀ ਬਚਨ ਕਰਦੇ, ਸਾਨੂੰ ਤੂੰ ਭਾਵਨਾ ਬਣਾ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਤੂੰ ਭਾਵਨਾ ਬਣਾ ਗੁਰੂ ਨਾਨਕ ਵਾਲੀ। ਰੋਜ਼ ਕਹਿੰਦਾ ਜਾਗਦੀ ਜੋਤ, ਜੇ ਜਾਗਦੀ ਜੋਤ ਜਾਣ ਕੇ ਤੂੰ ਪੂਜਾ ਕਰੇਗਾ। ਇਹ ਬਾਬਾ ਜੀ ਦੀ ਪਵਿੱਤਰ ਪਾਵਨ ਰਸਨਾ ਤੂੰ ਬਚਨ ਸੁਣਿਆ ਹੈ। ਬਾਬਾ ਜੀ ਕਹਿੰਦੇ ਸਨ ਰੁਮਾਲ ਚੁੱਕਣ ਦੀ ਕੋਈ ਲੋੜ ਨਹੀਂ, ਆਪੇ ਹੁਕਮ ਮਿਲੇਗਾ। ਕੁਛ ਇਹ ਤੰਨੇ ਦਾ ਪੱਥਰ ਬੋਲਦਾ ਹੈ ਸਾਡਾ ਹਾਜ਼ਰ ਨਾਜ਼ਰ। ਜਾਗਦੀ ਜੋਤ ਪ੍ਰਗਟ ਗੁਰਾਂ ਕੀ ਦੇ, ਗੁਰੂ ਗ੍ਰੰਥ ਸਾਹਿਬ ਨਹੀਂ ਬੋਲਦਾ, ਬਾਣੀ ਸਦਾ ਬੋਲ ਰਹੀ ਹੈ, ਗੁਰੂ ਬੋਲਦਾ। ਤਿੰਨ ਅੱਖਰ ਲਿਖੇ ਆਉਂਦੇ ਹਨ ਚੌਰਸ ਤੇ, ਸਟਾਪ। ਤੇਜ਼ ਗੱਡੀ ਆ ਰਹੀ ਹੈ, ਜਿਹਨੇ ਸਟਾਪ ਕਰ ਲਿਆ ਐਕਸੀਡੈਂਟ ਤੋਂ ਬਚ ਗਿਆ। ਸਟਾਪ ਬੋਲ ਰਹੇ ਹਨ ਤਿੰਨੇ ਅੱਖਰ, ਦਵਾਈਆਂ ਪੈ ਦਿੰਦੇ ਹਨ, ਬੋਲਦੇ ਹਨ ਨਾ। ਕਿਸ ਤਰ੍ਹਾਂ ਉੱਥੇ ਜਾ ਕੇ ਬ੍ਰੇਕ ਲਗਾ ਦਿੰਦੇ ਹਨ? ਕੋਈ ਹੋਰ ਤਾਂ ਨਹੀਂ ਬੋਲਿਆ, ਕਿਸੇ ਨੇ ਹੋਰ ਨੇ ਤੋਂ ਇਸ਼ਾਰਾ ਨਹੀਂ ਕੀਤਾ, ਆਪਣੇ ਆਪ ਹੀ ਬ੍ਰੇਕ ਲੱਗ ਜਾਂਦੀ। ਪਿਆਰੀ ਸਾਧ ਸੰਗਤ, ਉਹ ਤਾਂ ਤਿੰਨ ਅੱਖਰ ਹਨ ਜਿਨ੍ਹਾਂ ਨੇ ਸਟਾਪ ਦੇ ਉੱਤੇ ਅਮਲ ਕੀਤਾ, ਐਕਸੀਡੈਂਟ ਤੋਂ ਬਚ ਗਏ। ਜਿਨ੍ਹਾਂ ਨੇ ਅਣਗਹਿਲੀ ਕੀਤੀ, ਮੋਟਰ ਮੁੱਧੀ, ਫੌਰਨ ਹੋ ਜਾਂਦੀ। ਪਰ ਤਿੰਨ ਅੱਖਰ ਮੈਂ ਬੋਲਦੇ ਹਨ ਇਧਰ ਤੋਂ ਪਿਆਰੀ ਸਾਧ ਸੰਗਤ,
1430 صفحہ پہ بول رہا ہے، ایک اکھر پہ بول رہا ہے، پھر سن کے جی نہ منیے تو یہ ساری کمزوری ہے. گرو تو سدا ہی بولتا ہے، ٹھاکر ہمرا سد بولنتا، سدا بولتا ہے، سدا بولتا ہے بھائی، بابا جی بخش کر دیں. تو آؤ گرو تو پوچھئے سکھ دا جو ترا ہے جیون دا، ترا کہیں ایکسل جڑا وچ ہوندا ہے گڈی دے، جی وہ ٹوٹ جائے تو بس تماشا ہی ختم ہے، چاہے کتنی چنگی گڈی کیوں نہ ہو. تو اسی طرح سکھ دا جیون جڑا ترا ہے وہ گربانی، گربانی دا فیصلہ سکھ واسطے رب دا فیصلہ ہے. تو آؤ گربانی تو پوچھئے، گربانی دوارا ستگرو جی فرما نا، تاریا جہاں

प्यारे गुरुदेव, सच्चे पातशाह सतगुरु साहेब श्री गुरु नानक देव जी महाराज, आप जी अपने इस पवित्र शब्द दे विच जो विचार पेश कर रहे हैं, बख्शिश कर रहे हैं, असी अपने रोजाना के रहरास के पाठ के विच इस शब्द से पढ़ते हैं, पर जो इस दे विच विचार पेश किया गया है उस ते असी कदे रुकते नहीं हैं। इस करके असी ना रुकन करके जो इस पंक्ति दे विच साडी एक दर्दनाक हालत का जिक्र किया गया है उसनु असी अवॉयड कर जाने। आप जानते हो कि अगर कोई चीज गल जाए तो उस दे विच नंबर एक ते कीड़े मकौड़े पैदा हो जाते हैं, वो बीमारियां का घर बन जाते हैं, और दूसरा उस दे विचों दुर्गंधी आती है, उस दे नजदीक होना भी मुश्किल हो जाता है गली हुई चीज के। और गलियां हुई चीजां नूं असीं बाहर फेंक देने, बाहर सुट देने, और असीं कभी ये सोचा है अपने मुतलक कि असीं भी गल गए हैं? ऐसा असीं नहीं सोचते। अगर असी ऐसा सोचिए कि असी अगर साडे शरीर का कोई अंग गल जाए तो असी डॉक्टर के पास जाने, उस उत्ते मरहम पट्टी कराने, उसू टक के रखते हैं, क्योंकि गलिया होया अंग खुद नू भी देखने अच्छा नहीं लगता, दूसरों नू भी देखने अच्छा नहीं लगता, उसनू साफ रखते हैं कि उसके कीड़े मकौड़े न पै जाए। और गलिया होया अंग जदों कभी बिल्कुल ना ठीक हो सके फिर उसनू कट देना पैंदा, खत्म हो जाता, क्योंकि वह गलिया होया अंग एक पूरे दे पूरे शरीर नू भी गाल सकता है, खत्म कर सकता है। तो महाराज जी ने फिर लफज जो वर्त्या है उस तो यह सिद्ध हुंदा है गुरु साहब साडे जीवन के प्रति आख रहे हैं, इस काया के प्रति आख रहे हैं, इस शरीर के प्रति आख रहे हैं कि जो तमाम गुण सत नुक्ते जो खूबसूरतियां जो महिमा जो ब्यूटी इस काया दी आप जी ने पिछले कीर्तना च सुनी है सत नुक्ते कि यह दुर्लभ है, यह रब का मंदिर है, यह रब की कामणी है, यह अकाल पुरख वाहिगुरू तक पहुंचण दे वास्ते एक घोड़ी है, तमाम सारिया जूना दे विचों यह श्रेष्ठ है, उत्तम है। और आखिर च महाराज जी ने इसनु बहुत ही उच्चा दर्जा दिंदिया होया ए आख्या कि ए एक सरोवर है, सरोवर, और सरोवर दे विच इशनान कीतियां सब बीमारियां हट जाया कर दिया हैं, सरोवर दे विच कमल फुल हुंदे हैं, खिले हुंदे हैं, शीतलताई हुंदी है। गुरु बाबा जी आखदे हन अकाल पुरख वाहिगुरु
ਉਹ ਪਰਮ ਜੋਤ ਪਰਮ ਆਤਮਾ ਜੋ ਸਾਡੀ ਸੋਲ ਹੈ ਉਸ ਦੇ ਨਾਲੋਂ ਦੂਰ ਜਾਣ ਕਰਕੇ ਉਸ ਦੇ ਨਾਲੋਂ ਵਿਥ ਪੈਣ ਕਰਕੇ ਉਸ ਦਾ ਧਿਆਨ ਸਾਡੇ ਧਿਆਨ ਚੋਂ ਨਿਕਲ ਜਾਣ ਕਰਕੇ ਉਸ ਦੇ ਨਾਲੋਂ ਟੁੱਟਣ ਕਰਕੇ ਉਸ ਨੂੰ ਭੁੱਲਣ ਕਰਕੇ ਕਹਿੰਦੇ ਕੀ ਹੋਇਆ ਹੈ ਇਸ ਕਾਇਆ ਦੇ ਸਾਰੇ ਹੀ ਜਿਤਨੇ ਗੁਣ ਸਨ ਉਹ ਗਲ ਗਏ ਸਾਰੇ ਗੁਣ ਗਲ ਗਏ ਹੁਣ ਅਸੀਂ ਗਲੇ ਹੋਏ ਲੋਕ ਸਾਰੀ ਕਮਿਊਨਿਟੀ ਗਲੇ ਹੋਏ ਲੋਕ ਸਾਰੀ ਹਿਊਮਨ ਸੁਸਾਇਟੀ ਗਲੀ ਪਈ ਔਰ ਦੱਸੋ ਇਸ ਦਾ ਸਰਵਾਈਵਲ ਕਿੱਥੇ ਹੋਏਗਾ ਕਿਸ ਤਰ੍ਹਾਂ ਹੋਏਗਾ ਇਹ ਸ਼ਬਦ ਸਿਰਫ ਕੋਈ ਐਵੇਂ ਪੜ੍ਹ ਦੇਣ ਵਾਸਤੇ ਥੋੜੋ ਹਨ ਨਿਤਨੇਮ ਕਰ ਲਿਆ ਤੇ ਫਰਜ਼ ਪੂਰਾ ਹੋ ਗਿਆ ਇਸ ਨੂੰ ਤਾਂ ਬਹੁਤ ਧਿਆਨ ਦੇ ਨਾਲ ਦੇਖਣਾ ਹੈ ਮਹਾਰਾਜ ਜੀ ਤਾਂ ਬਹੁਤ ਹੀ ਖਾਸ ਬਹੁਤ ਹੀ ਜ਼ਰੂਰੀ ਗੱਲ ਕਰ ਰਹੇ ਹਨ ਜਿਸ ਤਰ੍ਹਾਂ ਕਿਸੇ ਨੂੰ ਕੈਂਸਰ ਹੋਇਆ ਹੋਵੇ ਅਗਰ ਉਸਨੂੰ ਕੋਈ ਦੱਸਦਾ ਕਿ ਤੈਨੂੰ ਕੈਂਸਰ ਹੋਇਆ ਹੈ ਲਿਖ ਕੇ ਦੇ ਦੇਵੇ ਕਿ ਤੈਨੂੰ ਕੈਂਸਰ ਹੋਇਆ ਹੈ ਤਾਂ ਉਸਨੂੰ ਰੋਜ਼ ਪੜ੍ਹੀ ਜਾਵੇ ਰੋਜ਼ਾਨਾ ਉਸਦਾ ਪਾਠ ਕਰ ਲਵੇ ਉਸ ਲਿਖੇ ਹੋਏ ਪਰਚੇ ਦਾ ਕਿ ਮੈਨੂੰ ਕੈਂਸਰ ਹੋਇਆ ਕੈਂਸਰ ਹੋਇਆ ਕੈਂਸਰ ਹੋਇਆ ਐਸਾ ਕਦੀ ਹੋ ਸਕਦਾ ਇੱਕ ਦਫਾ ਪਤਾ ਲੱਗਣ ਦੀ ਗੱਲ ਹੈ ਸ਼ੱਕ ਪੈਣ ਦੀ ਵੀ ਦੇਰ ਹੈ ਕਿ ਇਨਸਾਨ ਫੌਰਨ ਜਾ ਕੇ ਟੈਸਟ ਕਰਵਾਏਗਾ ਔਰ ਫਿਰ ਉਸਨੂੰ ਰਿਮੂਵ ਕਰਵਾਏਗਾ ਸਰਜਰੀ ਕਰਾਏਗਾ ਪਰ ਗੁਰੂ ਬਾਬਾ ਜੀ ਕਹਿੰਦੇ ਹਨ ਇਤਨਾ ਭਿਆਨਕ ਕੈਂਸਰ ਕਿ ਪੂਰੇ ਦੇ ਪੂਰੇ ਗਲ ਗਏ ਹੋ ਅੰਦਰੋਂ ਔਰ ਅਸੀਂ ਫਿਰ ਉਸਨੂੰ ਰੋਜ਼ ਪੜ੍ਹ ਦਿੰਦੇ ਹਾਂ ਔਰ ਬਹੁਤ ਕੰਫਰਟੇਬਲੀ ਰਹੀ ਜਾਂਦੇ ਹਾਂ ਜੈਸਾ ਕਿ ਸਾਨੂੰ ਆਪਣੇ ਗਲ ਜਾਣ ਦੀ ਕੋਈ ਤਕਲੀਫ ਹੀ ਨਹੀਂ ਹੁੰਦੀ ਅਸੀਂ ਗਲੇ ਪਏ ਹਾਂ ਨਾ ਅਸੀਂ ਆਪਣੇ ਆਪ ਨੂੰ ਦੁਰਲੱਭ ਸਮਝਦੇ ਹਾਂ ਨਾ ਅਸੀਂ ਮੰਦਰ ਬਣ ਸਕੇ ਨਾ ਅਸੀਂ ਸਰੋਵਰ ਬਣ ਸਕੇ ਨਾ ਅਸੀਂ ਤਮਾਮ ਸ੍ਰਿਸ਼ਟੀ ਦੇ ਵਿੱਚੋਂ ਉੱਤਮ ਹੀ ਬਣ ਸਕੇ ਸਗੋਂ ਇਸ ਤਮਾਮ ਰਚਨਾ ਨੂੰ ਖਰਾਬ ਕਰਨ ਦੇ ਵਿੱਚ ਸਾਡੀ ਕੰਟਰੀਬਿਊਸ਼ਨ ਹੈ ਇਸ ਪਲੈਨਟ ਨੂੰ ਡੈਮੇਜ ਕਰਨ ਦੇ ਵਿੱਚ ਸਾਡੀ ਕੰਟਰੀਬਿਊਸ਼ਨ ਹੈ ਇਨਵਾਇਰਮੈਂਟ ਨੂੰ ਡੈਮੇਜ ਕਰਨ ਦੇ ਵਿੱਚ ਸਾਡੀ ਕੰਟਰੀਬਿਊਸ਼ਨ ਹੈ ਸੋ ਅਸੀਂ ਉੱਤਮ ਨਹੀਂ ਬਣੇ ਪਸ਼ੂ ਪੰਛੀ ਪਰਿੰਦੇ ਕੀੜੇ ਮਕੌੜੇ ਦੇ ਆਰ ਨਾਟ ਡੇਂਜਰਸ ਫਾਰ ਦਾ ਇਨਵਾਇਰਮੈਂਟ ਓਨਲੀ ਹਿਊਮਨ ਬੀਇੰਗਸ ਸਿਰਫ ਹਿਊਮਨ ਬੀਇੰਗਸ ਦੇ ਆਰ ਵੈਰੀ ਵੈਰੀ ਐਕਸਟ੍ਰੀਮਲੀ ਡੇਂਜਰਸ ਟੂ ਦਾ ਹੋਲ ਇਨਵਾਇਰਮੈਂਟ ਉੱਤਮ ਅਸੀਂ ਕਿਵੇਂ ਹੋ ਮਹਾਰਾਜ ਜੀ ਨੇ ਇਹ ਆਖਿਆ ਇਨਸਾਨ ਤੇਰੇ ਨਾਲੋਂ ਸੂਰ ਚੰਗਾ ਹੈ ਕਬੀਰ ਜੀ ਨੇ ਆਖਿਆ ਸਾਕਤ ਤੇ ਸੂਕਰ ਭਲਾ ਸਾਕਤ ਇਨਸਾਨ ਨਾਲੋਂ ਸੂਕਰ ਜੋ ਹੈ ਉਹ ਅੱਛਾ ਹੈ ਚੰਗਾ ਹੈ ਰਾਖੇ ਅੱਛਾ ਗਾਓਂ ਕਿਉਂਕਿ ਗਾਓਂ ਨੂੰ ਸਾਫ਼ ਸੁਥਰਾ ਰੱਖਦਾ ਗਾਓਂ ਦੀ ਸਫਾਈ ਕਰਦੀ ਹੈ ਸਾਕਤ ਤੇ ਸੂਕਰ ਭਲਾ ਰਾਖੇ ਅੱਛਾ ਗਾਓਂ ਪਸ਼ੂ ਨੂੰ ਚੰਗਾ ਆਖਿਆ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਕਹਿੰਦੇ ਪਸ਼ੂ ਚੰਗਾ ਹੈ ਘਾਹ ਖਾਂਦਾ ਹੈ ਖੜ ਖਾਂਦਾ ਹੈ ਔਰ ਅੰਮ੍ਰਿਤ ਵਰਗਾ ਦੁੱਧ ਦਿੰਦਾ ਹੈ ਨਾਮ ਵੀ ਹੁਣੇ ਆਦਮੀ ਰਿਗ ਜੀਵਨ ਕਰਮ ਕਰੇ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਜੋ ਕਿ ਅਸੀਂ ਰੋਜ਼ ਹੀ ਪੜ੍ਹਦੇ ਹਾਂ ਪਰ ਇਸ ਦੇ ਵਿੱਚੋਂ ਆਪਣੀ ਗਲੀ ਸੜੀ ਤਸਵੀਰ ਨੂੰ ਅਸੀਂ ਨਹੀਂ ਦੇਖਦੇ ਪੜ੍ਹ ਕੇ ਅਗਾਂਹ ਲੰਘ ਜਾਂਦੇ ਹਾਂ ਗੁਰੂ ਬਾਬਾ ਜੀ ਨੇ ਇਸ ਸ਼ਬਦ ਚ ਇਹ ਆਖਿਆ ਹੈ ਕਿ ਹਿਊਮਨ ਫਾਰਮ ਦੇ ਜਿਤਨੇ ਵੀ ਗੁਣ ਸਨ ਜਿਸ ਤਰ੍ਹਾਂ ਗੁਲਾਬ ਦਾ ਗੁਣ ਕੀ ਹੈ ਕਿ ਉਸ ਦੇ ਵਿੱਚੋਂ ਸੁਗੰਧੀ ਆਉਂਦੀ ਹੈ ਉਸ ਦੇ ਵਿੱਚੋਂ ਕੋਮਲਤਾ ਨਜ਼ਰ ਆਉਂਦੀ ਹੈ
اس دے وچ رنگینی نظر آندی ہے. اس دا گن ہے, ہر چیز دا کوئی نہ کوئی گن ہے, ہر چیز دا کوئی نہ کوئی گن ہے. ایک امباں دا درخت ہے, اس دا گن ہے کہ اس نوں بےانت امب لگدے ہیں. ہر چیز دا کوئی نہ کوئی گن ہے, اور ہر چیز جو ہے اپنا جو گن ہے اس نوں کھوئی نہیں بیٹھی قدرت دے وچ. لیکن انسان دے جیون نوں مہاراج جی دیکھتے ہن, کہندے ہن اس دے شریر دے وچوں جڑے گن پرگٹ ہونے چاہیے سن, اس دے شریر دے وچ جو گن ہن وہ سارے دے سارے کہندے گل گئے ہن. اور جدوں ایک گلیا پیا ہے ادوں اس نوں درلبھ تے نہیں آکھیا جا سکتا. ہاں اس دے وچوں درلبھتا والے گن نکلن تو پھر اس نوں درلبھ آکھیا جا سکتا ہے. وہی درلبھ وستو اگر گل جائے, اس دے گن گل جان, وہ بیکار ہو گئی, وہ سٹ دین دے یوگ ہو گئی. حضور بابا جی آخدے ہن ہر بسرت تیرے گن گلیا. ایک ہی کارن ہے کہ توں اپنی روٹس دے نالوں ٹوٹ گیا ہے, کٹ آف ہو گیا ہے, ڈسکنیکٹڈ ہو گیا ہے. اور کسی بھی درخت نوں اس دی روٹس دے نالوں تسی الگ کر دیو, وہ پہلا آہستہ آہستہ سک جائے گا, پھر وہ گل جائے گا. مہاراج جی بانی چ آخدے ہن

ਕਹਿੰਦੇ ਕਿਸੇ ਪੇੜ ਨੂੰ ਮੁੱਢ ਤੋਂ ਕੱਟਦੇ ਹੋ ਨਾ, ਉਸ ਦੀਆਂ ਡਾਹਣੀਆਂ ਸਾਰੀਆਂ ਹਰੀਆਂ ਭਰੀਆਂ ਜੋ ਹਨ ਉਹ ਸੁੱਕ ਜਾਂਦੀਆਂ ਹਨ, ਪਈਆਂ ਪਈਆਂ ਫਿਰ ਗਲ ਜਾਂਦੀਆਂ ਹਨ। ਸੋ ਸਤਸੰਗ ਜੀ, ਫਿਊ ਸੈਕਿੰਡ ਦੇ ਵਾਸਤੇ ਆਪਣੇ ਅੰਦਰ ਇਸ ਗੱਲ ਨੂੰ ਉਤਾਰੋ। ਆਪਣੇ ਅੰਦਰ ਇਸ ਗੱਲ ਨੂੰ ਉਤਾਰੋ, ਬਾਬਾ ਜੀ ਨੂੰ ਸੁਣੋ ਔਰ ਆਪਣੇ ਆਪ ਤੇ ਲਾਗੂ ਕਰੋ, ਆਪਣੇ ਆਪ ਨਾਲ ਰਿਲੇਟ ਕਰੋ ਕਿ ਉਹ ਕੋਈ ਹੋਰ ਥੋੜੋ ਹਨ ਜਿਨ੍ਹਾਂ ਦੇ ਗੁਣ ਗਲੇ ਪਏ ਹਨ, ਮੈਂ ਵੀ ਤੇ ਉਹਨਾਂ ਦੇ ਵਿੱਚ ਹੀ ਹਾਂ। ਸਾਡੇ ਸਭਨਾਂ ਦੇ ਹੀ ਗੁਣ ਗਲ ਗਏ ਹਨ, ਅਸੀਂ ਅੰਦਰੋਂ ਗਲੇ ਪਏ ਹਾਂ, ਤੂੰ ਕਿਸ ਨੂੰ ਆਖੀਏ ਕਿ ਤੂੰ ਬੁਰਾ ਹੈ, ਕਿਸ ਨੂੰ ਆਖੀਏ ਕਿ ਤੂੰ ਮਾੜਾ ਹੈ। ਜਦ ਮੈਂ ਵੀ ਗਲਿਆ ਪਿਆ ਹਾਂ, ਦੂਸਰਾ ਵੀ ਗਲਿਆ ਪਿਆ ਹੈ, ਤਾਂ ਹੁੰਦਾ ਐਸਾ ਹੈ ਕਿ ਇੱਕ ਨੂੰ ਆਪਣਾ ਗਲਿਆਪਨ ਨਜ਼ਰ ਨਹੀਂ ਆਉਂਦਾ, ਉਹ ਦੂਸਰੇ ਨੂੰ ਕਹੀ ਜਾਂਦਾ ਹੈ ਕਿ ਤੂੰ ਗਲਿਆ, ਉਹ ਦੂਸਰੇ ਨੂੰ ਕਹੀ ਜਾਂਦਾ ਹੈ ਕਿ ਤੂੰ ਗਲਿਆ, ਜਦਕਿ ਸਾਰੇ ਹੀ ਗਲੇ ਪਏ ਹਨ। ਅਗਰ ਅੱਜ ਦੇ ਕੀਰਤਨ ਦੇ ਵਿੱਚ ਅਸੀਂ ਇਸ ਗੁਰੂ ਬਾਬਾ ਜੋ ਕਿ ਡਾਕਟਰ ਹਨ

ਔਰ ਜੋ ਇਨਸਾਨ ਇਸ ਗੱਲ ਨੂੰ ਆਪਣੇ ਤੇ ਲਾ ਲਏਗਾ ਉਸਨੂੰ ਸਭ ਤੋਂ ਪਹਿਲਾਂ ਫਿਕਰ ਇਹ ਹੋਏਗੀ ਕਿ ਮੈਂ ਗਲਿਆ ਪਿਆ ਹਾਂ, ਮੈਂ ਠੀਕ ਹੋ ਜਾਵਾਂ, ਮੈਂ ਠੀਕ ਹੋ ਜਾਵਾਂ। ਔਰ ਜਦੋਂ ਇਸ ਕਾਇਆ ਦੇ ਗੁਣ ਗਲ ਜਾਣ, ਜੋ ਕਿ ਸਾਡੇ ਸਭਨਾਂ ਦੇ ਨਾਲ ਹੋਇਆ ਹੈ, ਫਿਰ ਇਹ ਕਾਇਆ ਨਾ ਦੁਰਲੱਭ ਰਹਿੰਦੀ ਹੈ, ਨਾ ਇਹ ਮੰਦਰ ਰਹੀ, ਨਾ ਇਹ ਸਰੋਵਰ ਰਹੀ, ਨਾ ਇਹ ਰੱਬ ਦੀ ਕਾਮਣੀ ਰਹੀ, ਔਰਤ ਰਹੀ, ਗਲ ਗਈ। ਰੱਬ ਇਹੀ ਜਿਹੀ ਨੂੰ ਥੋੜੋ ਆਪਣੀ ਕਾਮਣੀ ਬਣਾਉਂਦਾ, ਨਾ ਇਹ ਰੱਬ ਦੀ ਕਾਮਣੀ ਰਹੀ, ਨਾ ਹੀ ਇਹ ਸਾਨੂੰ ਅਕਾਲ ਪੁਰਖ ਤੱਕ ਪਹੁੰਚਾਉਣ ਦੇ ਯੋਗ ਇੱਕ ਇੰਸਟਰੂਮੈਂਟ ਰਿਹਾ, ਵਹੀਕਲ ਰਿਹਾ, ਕਿਉਂਕਿ ਗਲ ਗਿਆ ਹੈ। ਜਦੋਂ ਫਿਰ ਇਹ ਗਲ ਜਾਏ ਉਦੋਂ ਇਸ ਦਾ ਜੋ ਦਰਜਾ ਹੈ, ਇਸ ਦਾ ਜੋ ਸਟੇਟਸ ਹੈ, ਇਸ ਦੀ ਜੋ ਪਲੇਸ ਹੈ, ਥਾਂ ਹੈ, ਇਸ ਨੂੰ ਫਿਰ ਕੀ ਆਖਿਆ ਜਾਂਦਾ ਹੈ, ਅੱਜ ਆਪ ਜੀ ਦੇ ਸਾਹਮਣੇ ਮੈਂ ਉਹ ਰੱਖਣ ਲੱਗਾ, 6 ਨੁਕਤੇ ਰੱਖਾਂਗਾ। ਗੁਰੂ ਬਾਬਾ ਜੀ ਇਸ ਗਲੇ ਹੋਏ ਜੀਵਨ ਨੂੰ, ਗਲੀ ਹੋਈ ਕਾਇਆ ਨੂੰ ਕੀ ਸ਼ਬਦ ਵਰਤਦੇ ਹਨ, ਕਿਉਂਕਿ ਗਲੀ ਪਈ। ਨੰਬਰ 1 ਸੁਣੋ, ਹੁਣ ਇਹ ਸਭ ਕੁਝ ਸਾਡੇ ਤੇ ਲਾਗੂ ਹੁੰਦਾ। ਨੰਬਰ 1 ਨੁਕਤਾ ਹੈ, ਉਹ ਕਹਿੰਦੇ ਇਸ ਦੇ ਤਿਰਕਾਰ ਹੈ, ਲਾਨਤ ਹੈ, ਤਿਰਕਾਰ ਹੈ। ਹੁਣ ਜੋ ਸ਼ਖਸ ਬਹੁਤ ਪ੍ਰੇਮ ਨਾਲ ਗੁਰੂ ਬਾਬੇ ਤੇ ਉੱਤੇ ਬਹੁਤ ਸ਼ਰਧਾ ਦੇ ਨਾਲ ਪੂਰਨ ਵਿਸ਼ਵਾਸ ਰੱਖ ਕੇ ਸੁਣੇਗਾ, ਉਹ ਸ਼ਰਮਸਾਰ ਹੋ ਜਾਏਗਾ, ਉਸ ਦੀਆਂ ਅੱਖਾਂ ਚ ਅੱਥਰੂ ਵੀ ਆ ਜਾਣਗੇ, ਉਸ ਦਾ ਦਿਲ ਵੀ ਫੁੱਟ ਫੁੱਟ ਕੇ ਰੋਏਗਾ, ਉਸ ਨੂੰ ਆਪਣੇ ਆਪ ਤੋਂ ਗਿਲਾਨੀ ਆਏਗੀ, ਉਸਨੂੰ ਆਪਣੇ ਆਪ ਤੋਂ ਲੱਜਾ ਆਏਗੀ, ਸ਼ਰਮ ਆਏਗੀ ਕਿ ਗੁਰੂ ਬਾਬਾ ਜੀ ਆਖਦੇ ਹਨ ਕਿ ਤੇਰੇ ਗੁਣ ਗਲ ਗਏ ਹਨ, ਇਸ ਕਰਕੇ ਤੇਰੇ ਜੀਵਨ ਦੇ ਤਿਰਕਾਰ। ਨੰਬਰ 1 ਨੂੰ ਕਹਿੰਦੇ ਹਨ, ਅਤੇ ਤੇਰਾ ਖਾਣਾ ਉਸਦੇ ਵੀ ਤਿਰਕਾਰ, ਤੇਰਾ ਪੀਣਾ ਉਸਦੇ ਵੀ ਤਿਰਕਾਰ, ਤੇਰਾ ਸੌਣਾ ਪਹਿਨਣਾ ਸਭ ਕੁਛ ਤੇਰੇ ਸਭ ਕੁਛ ਨੂੰ ਤਿਰਕਾਰ ਹੈ, ਕਿਉਂਕਿ ਤੇਰਾ ਤੂੰ ਆਪਣੇ ਆਪ ਨੂੰ ਗਾਲ ਲਿਆ ਹੈ, ਤੂੰ ਗਲਿਆ ਪਿਆ, ਤੂੰ ਕਿਸੇ ਕੰਮ ਦਾ ਨਹੀਂ।

ਸਰੀਰ ਦੇ ਤ੍ਰਿਕਾਰ ਹੈ। ਤ੍ਰਿਗ ਸਰੀਰ ਕੁਟੰਬ ਸਹਿਤ ਸਿਓ, ਆ ਵੀ ਨੁਕਤਾ ਸਮਝਣ ਵਾਲਾ ਹੈ। ਕਹਿੰਦੇ ਤੇਰੇ ਸਰੀਰ ਦੇ ਤ੍ਰਿਕਾਰ ਕੁਟੰਬ ਸਹਿਤ ਸਿਓ ਤੇ ਸਾਰੇ ਹੀ ਪਰਿਵਾਰ ਸਮੇਤ, ਤੇ ਤੂੰ ਗਲਿਆ ਹੈ ਤੇ ਤੂੰ ਜਿਸ ਤਰ੍ਹਾਂ ਦਾ ਪਰਿਵਾਰ ਪੈਦਾ ਕਰੇਗਾ ਉਹ ਵੀ ਤੇ ਗਲਿਆ ਹੀ ਹੋਏਗਾ। ਤੂੰ ਜੇ ਬੱਚੇ ਗਲ ਗਏ ਹਨ ਤੇ ਉਸਦੇ ਜ਼ਿੰਮੇਵਾਰ ਕੌਣ ਹਨ? ਜੋ ਖੁਦ ਗਲੇ ਪਏ ਸਨ ਉਹਨਾਂ ਨੇ ਉਹਨਾਂ ਨੂੰ ਵੀ ਗਾਲ ਦਿੱਤਾ। ਅੱਜ ਜੋ ਗਲੇ ਪਏ ਹਨ ਉਹ ਆਪਣੇ ਲਈ ਫਿਕਰਮੰਦ ਨਹੀਂ ਹਨ, ਉਹ ਗਲੇ ਹੋਏ ਉਹਨਾਂ ਲਈ ਫਿਕਰਮੰਦ ਹਨ ਕਿ ਇਹਨਾਂ ਨੂੰ ਅਸੀਂ ਠੀਕ ਕਰ ਸਕੀਏ, ਜੋ ਖੁਦ ਗਲੇ ਪਏ ਹਨ। ਜਦਕਿ ਉਸ ਦੇ ਰਿਸਪੋਂਸੀਬਲ ਉਹ ਖੁਦ ਆਪ ਹਨ। ਦੇ ਡੋਂਟ ਵਾਂਟ ਟੂ ਕਿਓਰ ਦੈਮ ਸੈਲਵ, ਪਰ ਜਿਹੜੇ ਹਾਲੇ ਗਲੇ ਹੀ ਨਹੀਂ ਹਨ ਬਹੁਤ ਇਨੋਸੈਂਟ ਹਨ, ਬਹੁਤ ਖੂਬਸੂਰਤ ਹਨ, ਬਹੁਤ ਭੋਲੇ ਪਾਲੇ ਹਨ, ਬਹੁਤ ਨਿਰਛਲ ਹਨ, ਉਹਨਾਂ ਦੀ ਜ਼ਿਆਦਾ ਚਿੰਤਾ ਹੈ। ਜੋ ਐਕਸਟ੍ਰੀਮਲੀ ਕਰਪਟ ਹਨ, ਟੋਟਲੀ ਗਲੇ ਪਏ ਹਨ, ਟੋਟਲੀ ਬਿਮਾਰ ਹਨ, ਉਹ ਆਪਣੇ ਲਈ ਚਿੰਤਾਤੁਰ ਨਹੀਂ ਹਨ। ਤਾਂ ਮਹਾਰਾਜ ਜੀ ਆਖਦੇ ਹਨ ਰਿਗ ਸਰੀਰ ਕੁਟੰਬ ਸਹਿਤ ਸਿਓ, ਸਾਰੇ ਕੁਟੰਬ ਦੇ ਹੀ ਤ੍ਰਿਕਾਰ, ਸਾਰਾ ਕੁਟੰਬ ਹੀ ਗਲ ਗਿਆ ਹੈ।

ਸੋ ਪਹਿਲਾ ਰੁਤਬਾ ਸਾਨੂੰ ਇਹ ਮਿਲਿਆ ਹੈ। ਕਿੱਥੇ ਰੁਤਬਾ ਮਿਲਿਆ ਸੀ? ਦੁਰਲੱਭ ਦਾ, ਕਿਉਂਕਿ ਸਾਡੇ ਗੁਣ ਗਲ ਗਏ, ਗੁਰੂ ਉਪਦੇਸ਼ ਦੇ ਨਾਲ ਅਸੀਂ ਸਮਝੇ ਨਹੀਂ ਅਤੇ ਦੁਨੀਆਂ ਦੀ ਚਾਲ ਦੇ ਪਿੱਛੇ ਚੱਲ ਪਏ, ਤਾਂ ਦੁਰਲੱਭ ਹੁੰਦੇ ਹੋਏ ਅਸੀਂ ਤ੍ਰਿਕਾਰ ਵਾਲੇ ਲੈਵਲ ਤੇ ਪਹੁੰਚ ਗਏ, ਸਾਨੂੰ ਤ੍ਰਿਕਾਰ ਆਖਿਆ ਗਿਆ। ਦੂਸਰਾ ਨੁਕਤਾ, ਗੁਰੂ ਮਹਾਰਾਜ ਜੀ ਆਖਦੇ ਹਨ ਇਹ ਨਾਪਾਕ ਹੈ, ਇਹ ਪਵਿੱਤਰ ਨਹੀਂ, ਨਾਪਾਕ ਫਿਲਥੀ ਕਹਿੰਦੇ ਹਨ।

ਇਹ ਸਾਡਾ ਵਿਰੋਧੀ ਹੋ ਜਾਂਦਾ। ਅਸੀਂ ਚਾਹੁੰਦੇ ਹਾਂ ਤੰਦਰੁਸਤ ਰਹੇ, ਇਹ ਤੰਦਰੁਸਤ ਰਹਿੰਦਾ ਨਹੀਂ। ਅਸੀਂ ਚਾਹੁੰਦੇ ਨੂੰ ਕੁਛ ਨਾ ਹੋਵੇ, ਪਰ ਇਸ ਨੂੰ ਕੁਛ ਨਾ ਕੁਛ ਹੋਇਆ ਹੀ ਰਹਿੰਦਾ। ਕਦੋਂ ਅਸੀਂ ਚਾਹੁੰਦੇ ਹਾਂ ਕਿ ਬਿਮਾਰ ਹੋਵੇ? ਔਰ ਇਸ ਤਰ੍ਹਾਂ ਦੀਆਂ ਬੜੀਆਂ ਪੰਕਤੀਆਂ ਮਹਾਰਾਜ ਚ ਮਿਲਦੀਆਂ ਹਨ। ਇੱਕ ਦੋ ਹੋਰ ਸੁਣਾਉਣੇ। ਗੁਰੂ ਸਾਹਿਬ ਆਖਦੇ ਹਨ, ਇੱਕ ਜਗ੍ਹਾ ਆਖਿਆ ਵਿਣ ਆਵੇ ਵਿਰੋਧ ਸਰੀਰ, ਸਰੀਰ ਹੀ ਵਿਰੋਧੀ ਹੋ ਗਿਆ, ਦੁਸ਼ਮਣ ਹੋ ਗਿਆ। ਹੋਰ ਜੇ ਕੋਈ ਨਹੀਂ ਵੀ ਦੁਖੀ ਕਰਦਾ ਤੇ ਇਹ ਦੁਖੀ ਕਰਦਾ। ਬੇਸ਼ੱਕ ਸਾਰਾ ਪਰਿਵਾਰ ਟੇਕ ਕੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਲੇਕਿਨ ਇਹ ਦਰਦ ਦਿਨੋਂ ਨਹੀਂ ਹਟਦਾ। ਕਈ ਦਫਾ ਦੁਸ਼ਮਣ ਵੀ ਹਾਲ ਚਾਲ ਪੁੱਛਣ ਆ ਜਾਂਦੇ ਹਨ, ਜੋ ਨਾਰਾਜ਼ ਹਨ ਉਹ ਵੀ ਹਾਲ ਚਾਲ ਪੁੱਛਣ ਆ ਜਾਂਦੇ ਹਨ ਕਿ ਚਲੋ ਛੋੜੋ ਨਾਰਾਜ਼ਗੀ, ਉਹ ਹੁਣ ਬਹੁਤ ਜ਼ਿਆਦਾ ਦੁਖੀ ਹੈ, ਜਾ ਕੇ ਉਸਦੀ ਖ਼ਬਰ ਲੈ ਕੇ ਆਓ। ਪਰ ਸਰੀਰ ਲਿਹਾਜ਼ ਨਹੀਂ ਕਰਦਾ, ਸਰੀਰ ਦਰਦ ਦਿੰਦਾ ਹੈ, ਇਤਨੀ ਦਰਦ ਦਿੰਦਾ ਹੈ। ਕਹਿੰਦੇ ਹਨ ਵਿਣ ਨਾਵੇ ਵਿਰੋਧ ਸਰੀਰ, ਇੱਕ ਜਗ੍ਹਾ ਮਹਾਰਾਜ ਜੀ ਆਖਦੇ ਹਨ ਵਿਣ ਨਾਵੇ ਦੁੱਖ ਦਰਦ ਸਰੀਰ। ਇਸ ਸਰੀਰ ਦੇ ਵਿੱਚ ਦੁੱਖ ਦਰਦ ਦਾ ਇਹ ਘਰ ਬਣ ਜਾਂਦਾ ਹੈ। ਇੱਕ ਜਗ੍ਹਾ ਮਹਾਰਾਜ ਜੀ ਆਖਦੇ ਹਨ ਇਸੇ ਸਰੀਰ ਨੇ ਜਿਸਨੇ ਜਿਸ ਨੂੰ ਤੁਸੀਂ ਪ੍ਰੋਵਾਈਡ ਕੀਤੇ ਤਰ੍ਹਾਂ ਤਰ੍ਹਾਂ ਦੇ ਰਸ, ਸਵਾਦ, ਟੇਸਟ, ਇਸ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ। ਅਖੀਰ ਦੇ ਵਿੱਚ ਕਹਿੰਦੇ ਹੋਇਆ ਕਿ

ਜਿਸ ਤਰ੍ਹਾਂ ਸੋਨੇ ਨੂੰ ਸੁਹਾਗਾ ਢਾਲ ਦਿੰਦਾ ਹੈ, ਗਾਲ ਦਿੰਦਾ ਹੈ, ਇਸ ਤਰ੍ਹਾਂ ਕਾਮ ਅਤੇ ਕ੍ਰੋਧ ਕਹਿੰਦੇ ਇਹ ਦੋਨੇ ਚੀਜ਼ਾਂ ਇਸ ਕਾਇਆ ਨੂੰ ਗਾਲ ਕੇ ਰੱਖ ਦਿੰਦੀਆਂ ਹਨ। ਔਰ ਇਹਨਾਂ ਦੋਨਾਂ ਦੇ ਵਿੱਚ ਹੀ ਸਾਡਾ ਜੀਵਨ ਹੈ। ਕਾਮ ਕ੍ਰੋਧ ਕਾਇਆ ਕੋ ਗਾਲੇ, ਜੋ ਇਨਸਾਨ ਕ੍ਰੋਧ ਕਰਦਾ ਹੈ ਉਹ ਇਹ ਸੋਚ ਲਏ ਕਿ ਉਹ ਆਪਣੇ ਸਾਰੇ ਤਮਾਮ ਗੁਣਾਂ ਨੂੰ ਗਾਲਦਾ ਹੈ। ਜਿਸ ਉੱਤੇ ਅਸੀਂ ਦੂਸਰੇ ਤੇ ਕ੍ਰੋਧਿਤ ਹੁੰਦੇ ਹਾਂ ਨਾ, ਉਸਦਾ ਤਾਂ ਨੁਕਸਾਨ ਅਸੀਂ ਇਤਨਾ ਨਹੀਂ ਕਰਦੇ ਜਿਤਨਾ ਅਸੀਂ ਆਪਣਾ ਖੁਦ ਦਾ ਕਰਦੇ। ਉਸਨੂੰ ਤਾਂ ਸ਼ਾਇਦ ਅਸੀਂ ਨਾ ਗਾਲ ਸਕੀਏ, ਲੇਕਿਨ ਅਸੀਂ ਆਪਣੇ ਆਪ ਨੂੰ ਗਾਲ ਲੈਂਦੇ, ਆਪਣੇ ਅੰਦਰ ਨੂੰ ਅਸੀਂ ਗਾਲ ਲੈਂਦੇ। ਕਾਮ ਕ੍ਰੋਧ ਕਾਇਆ ਕੋ ਗਾਲ ਲੈ। ਗੁਰੂ ਮਹਾਰਾਜ ਜੀ ਆਖਦੇ ਹਨ ਕਿ ਐ ਕਾਇਆ ਤੇਰੇ ਵਰਗੀ ਵਸਤੂ ਹੀ ਨਹੀਂ ਸੀ ਕੋਈ ਹੋਰ ਸ੍ਰਿਸ਼ਟੀ ਉੱਤੇ। ਪ੍ਰਥਮੇ ਤੇਰੀ ਨੀਕੀ ਜਾਤ, ਸਭ ਤੋਂ ਪਹਿਲਾਂ ਪ੍ਰਥਮੇ ਮੈਨੇ ਫਸਟ ਆਫ ਆਲ ਨੰਬਰ ਵਨ ਤੇਰੀ ਨੀਕੀ ਜਾਤ, ਤੇਰੀ ਜਾਤ ਜੋ ਹੈ ਇਹ ਹਿਊਮਨ ਫਾਰਮ ਜੋ ਹੈ ਕਹਿੰਦੇ ਸਭ ਤੋਂ ਜ਼ਿਆਦਾ ਬਿਹਤਰ ਹੈ, ਸਭ ਤੋਂ ਜ਼ਿਆਦਾ ਅੱਛੀ ਹੈ। ਦੁਤੀਆ ਤੇਰੀ ਮਨੀਏ ਪਾਂਤ, ਦੂਸਰੀ ਗੱਲ ਕਿ ਤੇਰੀ ਸਾਰੀ ਸ੍ਰਿਸ਼ਟੀ ਦੇ ਵਿੱਚ ਦੂਸਰੀਆਂ ਜਿਹੜੀਆਂ ਜੂਨਾਂ ਹਨ ਉਹਨਾਂ ਚੋਂ ਸਭ ਤੋਂ ਜ਼ਿਆਦਾ ਤੂੰ ਰਿਸਪੈਕਟਫੁਲ ਹੈ, ਤੇਰੀ ਸਭ ਤੋਂ ਜ਼ਿਆਦਾ ਇੱਜ਼ਤ ਹੈ। ਦੇਵਤੇ ਵੀ ਇਸ ਮਨੁੱਖੀ ਦੇਹੀ ਨੂੰ ਚਾਹੁੰਦੇ ਹਨ। ਕਹਿੰਦੇ ਤ੍ਰਿਤੀਆ ਤੇਰਾ ਸੁੰਦਰ ਥਾਨ, ਤੀਸਰੀ ਗੱਲ ਕਿ ਤੇਰਾ ਬਹੁਤ ਖਾਸ ਉਚੇਚਾ ਥਾਂ ਹੈ ਇਸ ਯੂਨੀਵਰਸ ਦੇ ਵਿੱਚ, ਇਸ ਰਚਨਾ ਦੇ ਵਿੱਚ। ਪਰ ਕਹਿੰਦੇ ਹਨ ਇਹ ਤਿੰਨ ਗੱਲਾਂ ਕਹਿ ਕੇ, ਨੰਬਰ ਇੱਕ ਤੇਰੀ ਹਿਊਮਨ ਫਾਰਮ ਸਭ ਤੋਂ ਜਿਹੜੀ ਉੱਚੀ ਜ਼ਾਤ ਹੈ, ਦੂਸਰੀ ਗੱਲ ਤੇਰੀ ਬਹੁਤ ਇੱਜ਼ਤ ਹੈ, ਤਾਂ ਤੈਨੂੰ ਮੰਦਰ ਆਖਿਆ ਹੈ, ਤੈਨੂੰ ਮੰਦਰ ਦਾ ਦਰਜਾ ਦਿੱਤਾ ਹੈ, ਰੱਬ ਦੀ ਸੁਹਾਗਣੀ ਦਾ ਦਰਜਾ ਦਿੱਤਾ ਹੈ, ਤੇਰਾ ਥਾਂ ਬਹੁਤ ਉੱਚਾ ਹੈ। ਦੁਤੀਆ ਤ੍ਰਿਤੀਆ ਤੇਰਾ ਸੁੰਦਰ ਥਾਨ, ਤੇਰਾ ਸਥਾਨ ਬਹੁਤ ਸੁੰਦਰ ਹੈ, ਅੱਛੇ ਢੰਗ ਨਾਲ ਰਹਿ ਸਕਦਾ ਹੈ, ਤੇਰੇ ਪਾਸ ਗਿਆਨ ਵਿਦਿਆ ਆ ਸਕਦੀ ਹੈ। ਲੇਕਿਨ ਹੁਣ ਅਗਲੀ ਗੱਲ ਸੁਣਨ ਵਾਲੀ ਹੈ, ਕਹਿੰਦੇ ਹਨ ਵਿਗੜ ਰੂਪ ਮਨ ਮੈਂ ਅਭਿਮਾਨ, ਕਹਿੰਦੇ ਮਨ ਦੇ ਵਿੱਚ ਅਭਿਮਾਨ ਹੰਕਾਰ ਈਗੋ ਦੇ ਕਾਰਨ ਤੂੰ ਸਾਰਾ ਹੀ ਆਪਣਾ ਰੂਪ ਵਿਗਾੜ ਲਿਆ ਹੈ। ਈਗੋ ਅਭਿਮਾਨ ਹੰਕਾਰ ਇੱਕ ਐਸੀ ਜ਼ਹਿਰ ਹੈ, ਕਹਿੰਦੇ ਉਸ ਜ਼ਹਿਰ ਦੇ ਨਾਲ ਤੂੰ ਆਪਣਾ ਸਾਰਾ ਰੂਪ ਵਿਗਾੜ ਲਿਆ। ਵਿਗੜ ਰੂਪ ਮਨ ਮੈਂ ਅਭਿਮਾਨ, ਤੂੰ ਅੱਜ ਤੋਂ ਬਾਅਦ ਯਾਦ ਰੱਖੋ ਸਾਨੂੰ ਆਪਣੀ ਐਜੂਕੇਸ਼ਨ ਦਾ ਅਭਿਮਾਨ ਹੋ ਜਾਂਦਾ ਹੈ, ਸਾਨੂੰ ਆਪਣੀ ਸਫਿਸਟੀਕੇਸ਼ਨ ਦਾ ਅਭਿਮਾਨ ਹੋ ਜਾਂਦਾ ਹੈ, ਸਾਨੂੰ ਆਪਣੀ ਜੋ ਸੋਸਾਇਟੀ ਦਾ ਵੀ ਅਭਿਮਾਨ ਹੋ ਜਾਂਦਾ ਹੈ ਕਿ ਵੀ ਬਿਲੋਂਗ ਟੂ ਏ ਵੈਰੀ ਹਾਈ ਸੋਸਾਇਟੀ, ਸਾਨੂੰ ਆਪਣੀ ਖੂਬਸੂਰਤੀ ਦਾ ਵੀ ਅਭਿਮਾਨ ਹੋ ਜਾਂਦਾ ਹੈ ਕਿ ਮੈਂ ਬਹੁਤ ਖੂਬਸੂਰਤ ਹਾਂ, ਸਾਨੂੰ ਆਪਣੀ ਇੰਟੈਲੀਜੈਂਸ ਦਾ ਵੀ ਅਭਿਮਾਨ ਹੋ ਜਾਂਦਾ ਹੈ ਕਿ ਮੇਰੇ ਪਾਸ ਇੰਟੈਲੀਜੈਂਸ ਬਹੁਤ ਹੈ, ਸਾਨੂੰ ਆਪਣੀ ਸਕਸੈਸ ਦਾ ਵੀ ਅਭਿਮਾਨ ਹੁੰਦਾ ਹੈ। ਕੋਈ ਮੰਨੇ ਨਾ ਮੰਨੇ ਪਰ ਉਹ ਅਭਿਮਾਨ ਜਿਹਨਾਂ ਨੂੰ ਦਿਸਦਾ ਹੈ, ਅੰਦਰ ਬੈਠਾ ਦਿਸਦਾ ਹੈ, ਐਂਡ ਇਟ ਇਜ਼ ਦ ਮੋਸਟ ਅਗਲੀ ਥਿੰਗ। ਕਹਿੰਦੇ ਹਨ ਤੂੰ ਅਤੀ ਸੁੰਦਰ ਸੀ, ਤੂੰ ਸਭ ਤੋਂ ਉੱਤਮ ਸੀ, ਸ੍ਰੇਸ਼ਟ ਸੀ, ਲੇਕਿਨ ਤੇਰੇ ਵਰਗਾ ਸੁੰਦਰ ਸਰੂਪ ਕਿਸੇ ਨੂੰ ਨਹੀਂ ਸੀ ਮਿਲਿਆ, ਲੇਕਿਨ ਵਿਗੜ ਰੂਪ ਸਾਰਾ ਤੇਰਾ ਰੂਪ ਵਿਗੜ ਗਿਆ ਹੈ, ਕਿਉਂਕਿ ਮਨ ਮੈਂ ਅਭਿਮਾਨ, ਵਿਗੜ ਰੂਪ ਮਨ ਮੈਂ ਅਭਿਮਾਨ। ਔਰ ਇਸ ਵਿਗੜੇ ਹੋਏ ਰੂਪ ਨੇ ਕਿਸੇ ਕੋਸਮੈਟਿਕ ਦੇ ਨਾਲ ਠੀਕ ਨਹੀਂ ਹੋ ਜਾਣਾ, ਕਿਸੇ ਰੰਗ ਰੁੰਗ ਲਗਾਉਣ ਦੇ ਨਾਲ ਇਸ ਰੂਪ ਨੇ ਠੀਕ ਨਹੀਂ ਹੋ ਜਾਣਾ, ਕਿਉਂਕਿ ਉਹ ਅੰਦਰੋਂ ਵਿਗੜ ਗਿਆ ਹੈ। ਔਰ ਜੋ ਅੰਦਰੋਂ ਵਿਗੜਿਆ ਹੈ ਉਸ ਦਾ ਅੰਦਰਲਾ ਜਿਹੜਾ ਕਰੂਪ ਹੋਣਾ ਹੈ ਉਹ ਕਿਸੇ ਨਾ ਕਿਸੇ ਢੰਗ ਨਾਲ ਬਾਹਰ ਰਿਫਲੈਕਟ ਕਰ ਹੀ ਜਾਣਾ ਹੈ, ਨੋ ਮੈਟਰ ਹਾਊ ਮਚ ਵੀ ਪੋਲਿਸ਼ ਅਵਰ ਸੈਲਫ, ਹਾਊ ਮਚ ਵੀ ਪੇਂਟ ਅਵਰ ਸੈਲਫ। ਕਹਿੰਦੇ ਵਿਗੜ ਰੂਪ ਮਨ ਮੈਂ ਅਭਿਮਾਨ, ਅਭਿਮਾਨ ਜਿਸ ਨੂੰ ਕਿਸੇ ਵੀ ਗੱਲ ਦਾ ਹੈ, ਕਿਸੇ ਵੀ ਗੱਲ ਦਾ। ਕਹਿੰਦੇ ਹਨ ਉਹਦਾ ਤਾਂ ਰੂਪ ਹੀ ਵਿਗੜ ਗਿਆ ਹੈ,
ਅਤੇ ਮਹਾਰਾਜ ਜੀ ਆਖਦੇ ਨਾਨਕ ਹੋਮੇ ਰੋਗ ਬੁਰੇ, ਅਤੇ ਹੋਮੇ ਦੇ ਵਿੱਚੋਂ ਹੋਰ ਬੜੇ ਬੁਰੇ ਰੋਗ ਨਿਕਲਦੇ ਹਨ। ਹੋਮੇ ਦੀਰਘ ਰੋਗ ਹੈ, ਸਭ ਤੋਂ ਦੀਰਘ ਰੋਗ ਹੈ, ਸਭ ਤੋਂ ਜ਼ਿਆਦਾ ਖਤਰਨਾਕ ਰੋਗ ਹੈ। ਅਤੇ ਇਹ ਜੋ ਹੈ ਸਾਡਾ ਸਾਰੇ ਦਾ ਸਾਰਾ ਖੂਬਸੂਰਤ ਰੂਪ ਜੋ ਹੈ ਉਸਨੂੰ ਅਭਿਮਾਨ ਜੋ ਹੈ ਵਿਗਾੜ ਦਿੰਦਾ ਹੈ। ਕਹਿੰਦੇ ਵਿਗੜ ਰੂਪ ਮਨ ਮੈਂ ਅਭਿਮਾਨ। ਅੱਗੇ ਆਖਦੇ ਹਨ ਕਹਿੰਦੇ ਸੋਹਣੀ ਸਰੂਪ ਸੁਜਾਨ ਵਿਚੱਖਣ ਤੇਰੇ ਆ ਗੁਣ ਸਨ। ਇੱਥੇ ਬਾਬਾ ਜੀ ਗੁਣ ਦੱਸਦੇ ਹਨ। ਐ ਕਾਇਆ ਤੂੰ ਬਹੁਤ ਸੋਹਣੀ ਸੀ, ਸਰੂਪ ਐਕਸਟ੍ਰੀਮਲੀ ਬਿਊਟੀਫੁਲ ਫੀਚਰਸ ਤੈਨੂੰ ਦਿੱਤੇ ਗਏ ਸਨ। ਸੁਜਾਨ, ਸੁਜਾਨ ਦਾ ਭਾਵ ਬੜੀ ਸਿਆਣੀ। ਵਿਚੱਖਣ, ਬਹੁਤ ਹੀ ਚੰਗੇ ਗੁਣਾਂ ਵਾਲੀ, ਸੋਹਣੀ ਸਰੂਪ, ਸੁਜਾਨ, ਵਿਚੱਖਣ। ਪਰਮੇਸ਼ਰ ਨੇ ਕਿਉਂਕਿ ਤੈਨੂੰ ਆਪਣੀ ਔਰਤ ਬਣਾਇਆ, ਆਪਣੀ ਦੁਲਹਨ ਬਣਾਇਆ, ਆਪਣੀ ਕਾਮਣੀ ਬਣਾਇਆ, ਇਸ ਕਰਕੇ ਤੈਨੂੰ ਉਸਨੇ ਰੱਜ ਕੇ ਸੋਹਣਾ ਬਣਾਇਆ। ਤੇਰੇ ਅੰਦਰ ਜੋ ਫੈਕਲਟੀਜ਼ ਪਾਈਆਂ ਉਹ ਕਿਸੇ ਹੋਰ ਫਾਰਮ ਚ ਹਨ ਹੀ ਨਹੀਂ। ਤੇਰੇ ਅੰਦਰ ਉਸਨੇ ਇੱਥੋਂ ਤੱਕ ਯੋਗਤਾ ਪਾਈ ਹੈ ਕਿ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਜੋ ਇਨਵਿਜ਼ਿਬਲ ਹੈ, ਜਿਸ ਨੂੰ ਕੋਈ ਨਾ ਸਮਝ ਸਕਦਾ ਹੈ ਨਾ ਪਾ ਸਕਦਾ ਹੈ, ਤੇਰੇ ਅੰਦਰ ਉਸਨੇ ਇਹ ਵੀ ਕਪੈਸਿਟੀ ਰੱਖ ਦਿੱਤੀ ਹੈ ਕਿ ਤੂੰ ਉਸਨੂੰ ਵੀ ਪਾ ਸਕੀ। ਕਹਿੰਦੇ ਸੋਹਣੀ ਸਰੂਪ ਸੁਜਾਨ ਵਿਚੱਖਣ ਅਤ ਗਰਬ ਹੈ ਮੋਹੇ ਫਾਕੀ ਤੂੰ। ਕਹਿੰਦੇ ਅਤੀ ਗਰਬ ਕਰਨ ਦੇ ਨਾਲ, ਹੰਕਾਰ ਕਰਨ ਦੇ ਨਾਲ ਅਤੇ ਮੋਹ ਦੇ ਨਾਲ ਕਹਿੰਦੇ ਤੂੰ ਫਸ ਗਈ ਹੈ ਕਿਸੇ ਅਜਿਹੇ ਜਾਲ ਦੇ ਵਿੱਚ, ਤੂੰ ਆਪਣੇ ਆਪ ਨੂੰ ਨਸ਼ਟ ਕਰ ਲਿਆ ਹੈ, ਆਪਣੇ ਆਪ ਨੂੰ ਟ੍ਰੈਪ ਦੇ ਵਿੱਚ ਪਾ ਲਿਆ ਹੈ। ਹੁਣ ਅੱਗੇ ਚੱਲਦੇ ਹਨ, ਕਹਿੰਦੇ ਹਨ ਅੱਤ ਸੂਚੀ ਤੇਰੀ ਪਾਕਸਾਲ, ਤੇਰੀ ਰਸੋਈ ਬਹੁਤ ਹੀ ਨੀਟ ਐਂਡ ਕਲੀਨ ਹੈ। ਕਿਸੇ ਹੋਰ ਜਾਨਵਰਾਂ ਦੀ ਰਸੋਈ ਦੇਖੀ ਹੈ ਜਿਸ ਤਰ੍ਹਾਂ ਦੀਆਂ ਸਾਡੇ ਕਿਚਨਸ ਹਨ। ਅੱਤ ਸੂਚੀ ਤੇਰੀ ਪਾਕਸਾਲ, ਕਰ ਇਸ਼ਨਾਨ ਪੂਜਾ ਤਿਲਕ ਲਾਲ। ਕਹਿੰਦੇ ਫਿਰ ਤੇਰੇ ਇਸ਼ਨਾਨ ਕਰਨ ਦੇ ਥਾਂ ਕਮਾਲ ਕਮਾਲ ਦੇ ਹਨ, ਪੂਜਾ ਕਰਨ ਦੇ ਵਾਸਤੇ ਤੇਰੇ ਬਿਊਟੀਫੁਲ ਮੰਦਿਰ ਬਣੇ ਹਨ। ਅਲੱਗ ਕਮਰੇ ਤੂੰ ਬਣਾ ਸਕਦਾ ਹੈ, ਉੱਥੇ ਜੋਤ ਜਗਾ ਸਕਦਾ ਹੈ, ਧੂਪ ਲਗਾ ਸਕਦਾ ਹੈ, ਫੁੱਲਾਂ ਦੀ ਵਰਖਾ ਕਰ ਸਕਦਾ ਹੈ। ਅੱਤ ਸੂਚੀ ਤੇਰੀ ਪਾਕਸਾਲ, ਕਰ ਇਸ਼ਨਾਨ, ਤੂੰ ਇਸ਼ਨਾਨ ਕਰ ਸਕਦਾ ਹੈ ਸਵੱਛ ਜਲ ਦੇ ਵਿੱਚ। ਪੂਜਾ ਤਿਲਕ ਲਾਲ, ਫਿਰ ਤੂੰ ਪੂਜਾ ਵਾਹਿਗੁਰੂ ਦੀ ਕਰ ਸਕਦਾ ਹੈ। ਤਿਲਕ ਆਦਲ ਪਹਾਗ, ਜੋ ਵੀ ਪੂਜਾ ਕਰਨ ਦੇ ਸਾਧਨ ਹਨ ਉਹ ਸਿਰਫ ਤੂੰ ਹੀ ਕਰ ਸਕਦਾ ਹੈ, ਹੋਰ ਕੋਈ ਨਹੀਂ ਕਰ ਸਕਦਾ। ਗੱਲੀ ਗਰਬੈ ਮੁੱਖ ਗੋਵੈ ਗਿਆਨ, ਕਹਿੰਦੇ ਅਤੇ ਤੈਨੂੰ ਮੁੱਖ ਜ਼ਬਾਨ ਇਸ ਤਰ੍ਹਾਂ ਦੀ ਮਿਲੀ ਹੈ ਕਿ ਉਸ ਦੇ ਨਾਲ ਗਿਆਨ ਦੀਆਂ ਗੱਲਾਂ ਵੀ ਤੂੰ ਕਰ ਸਕਦਾ ਹੈ, ਹੋਰ ਨਹੀਂ ਕੋਈ ਕਰ ਸਕਦਾ। ਪਰ ਅਖੀਰ ਚ ਗੱਲ ਆਖਦੇ ਹਨ ਸਭ ਵਿਦ ਖੋਈ ਲੋਭ ਸਵਾਨ। ਕਹਿੰਦੇ ਸਾਰੀ ਦੀ ਸਾਰੀ ਵਿਧੀ, ਸਾਰੇ ਦੇ ਸਾਰੇ ਇਹ ਸ਼ੁਭ ਗੁਣ, ਬੇਸ਼ੱਕ ਤੇਰੀ ਕਿਚਨ ਬਹੁਤ ਕਮਾਲ ਦੀ ਹੈ, ਬੇਸ਼ੱਕ ਤੇਰਾ ਜੋ ਪੂਜਾ ਅਸਥਾਨ ਬਹੁਤ ਖੂਬਸੂਰਤ ਹੈ, ਬੇਸ਼ੱਕ ਤੇਰਾ ਇਸ਼ਨਾਨ ਅਸਥਾਨ ਬਹੁਤ ਹੀ ਐਕਸਪੈਂਸਿਵ ਹੈ, ਬਹੁਤ ਹੀ ਮਾਡਰਨ ਹੈ, ਬਹੁਤ ਹੀ ਕੰਫਰਟੇਬਲ ਹੈ, ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਅਦ ਬੇਸ਼ੱਕ ਤੂੰ ਬਹੁਤ ਇੰਟੈਲੀਜੈਂਟਲੀ ਕਮਿਊਨੀਕੇਟ ਕਰ ਸਕਦਾ ਹੈ, ਫਿਰ ਵੀ ਕਹਿੰਦੇ ਹਨ ਇਹ ਸਾਰੇ ਦਾ ਸਾਰਾ ਵਿਅਰਥ ਹੋ ਗਿਆ ਹੈ, ਕਿਉਂਕਿ ਲੋਭ ਸਵਾਨ ਗਰੀਡ ਕੁੱਤਾ ਤੇਰੇ ਅੰਦਰ ਬੈਠਾ ਹੈ। ਸਵਾਨ ਯਾਨੀ ਕੁੱਤਾ, ਲੋਭ ਹੈ ਗਰੀਡ। ਕਹਿੰਦੇ ਗਰੀਡ ਇੱਕ ਐਸੀ ਚੀਜ਼ ਹੈ ਜਿਸ ਨੂੰ ਕੁੱਤੇ ਦੇ ਨਾਲ ਕੰਪੇਅਰ ਕੀਤਾ ਹੈ। ਕਹਿੰਦੇ ਤੇਰੇ ਅੰਦਰ ਤੇ ਇੱਕ ਕੁੱਤਾ ਰਹਿੰਦਾ ਹੈ, ਸਾਰੇ ਤੇਰੇ ਗੁਣ ਗਲ ਗਏ ਹਨ। ਇਹਨਾਂ ਸੁੰਦਰ ਰਸੋਈਆਂ ਦਾ, ਇਹਨਾਂ ਸੁੰਦਰ ਬਾਥਰੂਮਾਂ ਦਾ, ਸੁੰਦਰ ਪੂਜਾ ਪਾਠਾਂ ਦੇ ਕਮਰਿਆਂ ਦਾ ਕਹਿੰਦੇ ਕੋਈ ਅਰਥ ਨਾ ਹੋਇਆ, ਕਿਉਂਕਿ ਇਹ ਸਾਰੇ ਦਾ ਸਾਰਾ ਫਿਰ ਅਪਵਿੱਤਰ ਹੋ ਗਿਆ, ਮੈਲਾ ਹੋ ਗਿਆ, ਕਿਉਂਕਿ ਇਸ ਦੇ ਅੰਦਰ ਇੱਕ ਕੁੱਤਾ ਆਬੜਿਆ ਹੈ, ਲੋਭ ਹੈ ਕੁੱਤਾ। ਜਿਸ ਦੇ ਅੰਦਰ ਲੋਭ ਹੈ ਉਹ ਇਨਸਾਨ ਪਵਿੱਤਰ ਨਹੀਂ, ਜਿਸ ਦੇ ਅੰਦਰ ਲੋਭ ਕੁੱਤਾ ਹੈ ਸਮਝ ਲਓ ਬਾਥਰੂਮ ਚ ਇਨਸਾਨ ਨਹੀਂ ਨਹਾ ਰਿਹਾ, ਇੱਕ ਕੁੱਤਾ ਨਹਾ ਰਿਹਾ। ਇਹੀ ਗੱਲ ਹੋਈ ਨਾ, ਜਿਸ ਇਨਸਾਨ ਦੇ ਅੰਦਰ ਗਰੀਡ
نام دا ایک کتا ہے، سمجھ لو اس دی رسوئی چ انسان بیٹھ کے نہیں کھا رہا، ایک پھر کتا بیٹھ کے کھا رہا، چوٹ بڑی لگتی ہے. سو لوب گرید لالچ اتنی بری چیز ہے، کہندے انہاں چیزاں نے تیرے گن گال دیتے. اگے چلیے، کہندے ہن کاپڑ پہرے پوگے پوگ، کپڑے تو کمال کمال دے بستر پہنتا ہے، اتینت قسم دے تو جو پوگ پوگدا ہے، اچار کرے شوبھا میں لوگ. اس کا مطلب ہے کہ تو سوشلائز بھی کرتا ہے، دنیا داری بھی رکھتا ہے، اتے اس طرح دنیا داری رکھتا ہے کہ خوب اچھی طرح مینرزم دے نال، مینرز دے نال تو لوکاں دے سامنے اپیر ہونا ہے، جس کر کے تیری شوبھا بھی ہوندی ہے. سوفسٹیکیشن، ایلیگنس اینڈ مینرزم، اتعاد دے نال تو اپنے آپ بہت جو ہے سولاڈ سمجھتا ہے، آچار کریں شوبھا میں لوگ، اتے لوگوں دے وچ تو شوبھا بھی کھٹنا ہے کہ تو بہت ہی زیادہ پالشڈ ہیں، ریفائن ہیں، سوفسٹیکیٹڈ ہیں. پر کہندے ہن اچار کرے شوبھا میں لوگ، چواں چندن بہت وستار، کہندے بہت خوبصورت پرفیوم سینٹس چواں چندن اتعاد لا کے تو اپنے آپ بہت سگندت بھی رکھنا ہے. لیکن کہندے ہن سنگی کھوٹا کرودھ چنڈال، کہندے تیرے اندر ایک چنڈال رہندا ہے، سنگی تیرا سنگی ہے، تیرا ساتھی ہے، ایک چنڈال. وہ چنڈال کون ہے؟ کرودھ. کہندے سندر وستر پہنن دا، سگندیاں لگان دا، اتے سوفسٹیکیشن دا، مینرزم دا ارتھ کی ہویا جے تیرے اندر تے ایک چنڈال رہندا ہے جس دا نام ہے کرودھ. اس نے تیرے سارے اے باہرلے شبھ گن جو ہن او چنڈال نے. سو دیکھنے پہ ہمیں انسان بہت خوبصورت کپڑیاں دے وچ لپیٹیا ہووے، اسنو بہت ہی اچھی لینگویج بولنی آندی ہووے، بہت ہی مینرزم ہووے، پر ایک ہی پتا ان ریالٹی چو چنڈال ہے، کیونکہ وہ دے اندر کرودھ بہت ہے. یہ تو ادھر پتا لگنا نا جدو اس کا کرودھ سامنے آنا ہے. جدو اس کا کرودھ پرگٹ ہویا ادو سمجھ لو اے پالش نہیں ہے، ریفائن نہیں ہے، سولاڈ نہیں ہے، ایجوکیٹڈ نہیں ہے، سوفسٹیکیٹڈ نہیں ہے، اے تے چنڈال ہے، چنڈال. اگلی لائن، اور جون تیری پنہاری، ساریاں جوناں نوں توں بڑے اچھے ڈنگ دے نال اپنے قابو چ کر سکتا ہے، ہاتھیاں نوں، شیراں نوں، سپاں نوں، جو انسان انہاں تو کھیڈاں کھڈاندے ہن، نچاندے ہن. اس دھرتی میں تیری سکداری، اس دھرتی دے وچ تیری سرداری چلدی ہے، ایتھوں دی ساری ویلتھ جو ہے وہ توں اپنے قبضے چ کر سکتا ہے. کیتی پئی ہے نا، آئل، ڈائمنڈز، گولڈ، سلور، اتعاد، جو بھی ویلتھ ہے اس پلانٹ دی، وہ اج انسان دے ہاتھ دے وچ ہے. اس دھرتی میں تیری سکداری، سوئنا روپا تجھ پہ دان، کہندے اے سوئنا اتے روپیہ اے سب کچھ تیرے پاس ہے، لیکن اتنا کچھ، اتنی کیپیسٹی، اتنا کیپیبل ہون دے باوجود بھی سب ود کھوئی. سوئنا روپا تجھ پہ دان، سیل بگاڑیو تیرا کام. جڑی بری درشٹی ہے، بری نگاہ ہے، واشنا والی نگاہ ہے، واشنا والا من ہے، کام والی جو سوچ ہے، ہر ویلے کام ہی کام سوچنا ہے. کام تے پشوؤں دے وچ بھی ہے، پر ہر ویلے تے نہیں سوچتے. کام تے پشوؤں دے وچ بھی ہے، پر وہ کام دے میگزین تے نہیں دیکھتے. کام تے ساری کائنات دے وچ ہے، فلاں دے وچ بھی ہے، پر وہ اس دی پکچراں تے نہیں بناتے. پر اج دی ساڈی ساری بزنس انڈسٹری جتنی دیر تک کام نو وچ انوالو نہ کیتا جائے، اتنی دیر تک وہ چلدی نہیں. کہندے اے سارے گن ہون دے باوجود کہندے سیل بگاڑیو تیرا کام، کہندے سیل نے تیرا سارا ہی کام بگاڑ دیتا ہے، تیرے سارے گن گال دیتے ہیں.
تیرے اندر پوترتا نہیں ہے، تیرے اندر دا پتہ نہیں ہے اس دیا انٹینشنز کی ہیں، تو ہر ویلے کیچ دیکھتا ہے. آخیر دے وچ ایتھوں تک مہاراج جی نے بیان کیتا ہے کہ اس طرح اسی اپنی اس سندر کایا نو جو مندر سی درلب سی رب دی کامنی سی سروور سی کہندے ہن اسی اس نو لوب دے نال ہنکار دے نال کرودھ چنڈال دے نال اتے کامی سبھا دے نال کہندے ہن اسی اس نو تباہ کر لیا، تباہ کر لیا. بابا جی اسی تے تباہ کر لیا ہے، ہن اس نو ٹھیک کرن دا بھی کوئی ڈنگ دسو. او کہندے ایک ہی ہے، اخیر اس دا جواب دندے ہن، کہندے ہن کہو نانک سفل او کایا جان کو درشت میا ہر رائے سا بندی تے لئی چھڑائے ساد سنگ مل ہر رس پایا کہو نانک سفل او کایا. سادھو دی سنگت جس نو ہو گئی، اس سادھو نے کیونکہ اپنی کایا نو سادیا ہے، اس نو صحیح کر لیا ہے، اس نو ہیل کر لیا ہے، اس دے اندر لے تمام او اوگن اس نے تبدیل کر لئے ہن، اس دی سنگت تانو جینا سکھائے گی. ساد سنگ مل ہر رس پایا، سادھو دی سنگت دے وچ مل کے کہندے تسی اپنے جیون دے وچوں ایک غلط رس چھوڑو گے اتے واہگرو دا رس جدوں اپنے اندر پاؤ گے، واہگرو دے رس نے اس کایا نو گلی ہوئی کایا نو ہیل کرنا شروع کر دینا ہے. ساد سنگ مل ہر رس پایا کہو نانک سفل او کایا، کہندے اوہی کایا جڑی ہے دوبارہ سفلی ہندی ہے جس نو سادھو دی سنگت پراپت ہو جائے. تو اج دا کیرتن اتھے سماپت ہے کیونکہ سما سماپت ہے. آپ جی نے ہن تک دے جو کیرتنا دے وچ وچار سنی ہے شریر دے سمبندھ دے وچ، اس دے وچ دونے پہلو آپ جی دے سامنے رکھے ہن. ایک پہلو تو جو اس دی اصلیت ہے، دلب ہے، مندر ہے، سروور ہے، رب دی کامنی ہے. پر دوسرا پہلو، اگر اسی اپنے اندر آ تمام جو اوگن ہن، کام، کرودھ، لوب، لالچ، ہنکار اتعاد رکھ دے ہاں، تے پھر اس کایا نو مہاراج جی کہندے ہن، کہندے ہن ہر بسرت تیرے گن گلیا، تے تیرے سارے گن گل گئے ہن، اور گلی ہوئی کایا تمام کایا گلیاں پئیاں ہن. اسے کر کے ایک دوسرے تو کسے نو کوئی خاص خوشی یا آنند نہیں پراپت ہو رہا، گلے ہوئے تو کسے نو کی کچھ مل سکتا ہے، کی آنند پراپت ہو سکتا ہے. بھول چک دی خیما اپنی کایا نو سادھو دی سنگت دے دوارا ہری رس دی دوائی پا کے

রাসুলি এক তানমান দিবান সাচা নানক।

Sabin doja arma koi tapira khel akhara jiyo Sabin doja arma koi tapira khel akhara jiyo Kya kahiye kis aas sunaiye jo kehna sab prab ji paas ਸਭ ਕੀਤਾ ਤੇਰਾ ਵਰਤੇ ਸਦਾ ਸਦਾ ਤੇਰੀ ਆਸ ਜਿਹਦੇ ਵਡਿਆਈ ਤਾਂ ਤੇਰੀ ਵਡਿਆਈ

ਬਾਦ ਸੱਚ ਹੈ ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਤ ਜਸ ਸੁਨਤਾ ਬੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਿਨ ਮਾਨਿਆ ਕੰਨ ਕਰਾਵਨ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਆਇਆ ਤਤ ਗਿਆਨ ਕਿਸ ਮਨ ਪ੍ਰਗਟਾਇਆ ਪੈਤੇ ਨਿਰਭਉ ਹੋਏ ਵਸਾਨਾ ਜਿਸ ਤੇ ਉਪਜਾ ਤਿਸ ਮਾਹੇ ਸਮਾਨਾ ਬਸਤ ਮਾਹਲੇ ਬਸਤ ਗੜਾਈ ਤਾਕੋ ਪਿੰਨ ਨ ਕਹ ਨਾ ਜਾਈ ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੇ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰ ਸੋ ਸੇਵਕ ਜਿਸ ਦਇਆ ਪ੍ਰਭ ਤਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੇ ਜਨ ਕਾ ਪਰਦਾ ਠਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾ ਕੀ ਗਤ ਮਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸ ਕਾ ਸ਼ਾਸਨ ਕਾਢਤੇ ਆਪ ਤਾਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁਪਾਤ ਕਿਸਕੇ ਕਰਤਵ ਬਿਰਥੇ ਜਾਤ ਮਾਰੇ ਨਾ ਰਾਖੈ ਅਵਰ ਨਾ ਕੋਏ ਸਰਬ ਜੀਆ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਅਲਖ ਵਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ ਨਾਮ ਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟ ਆਇਆ ਨਾਮ ਤਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜਨ ਤਿਪਤਾਨੇ ਮਨ ਤਨ ਨਾਮੈ ਨਾਮ ਸਮਾਨੇ ਊਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਜਸ ਜਹ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸਿਉ ਰਹੇ ਸਮਾਏ ਜੋ ਹੋਵਾ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਬਿਛਾਣੈ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਗੁਣ ਕੈ ਏਕ ਨਾ ਜਾਣੋ ਆਠ ਪਹਿਰ ਪ੍ਰਭ ਬਸੇ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੈ ਤਿਸਕੈ ਦਰਸ ਸਭ ਪਾਪ ਮਿਠਾਵੈ ਅਵਰ ਸਿਆਨਬ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ

ਭਾਵਨਾ ਬਣਾਇਓ। ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਤਿਗੁਰੂ ਆਪ ਵਿਰਾਜਮਾਨ, ਅਸੀਂ ਨਿਮਾਣੇ ਜੇ ਸਿੱਖ ਉਹਦੀ ਸਿਫਤ ਕਰ ਰਹੇ ਹਾਂ ਆਪਣੇ ਪਾਪਾਂ ਨੂੰ ਧੋਣ ਦੇ ਲਈ। ਆਨੰਦਪੁਰ ਦਾ ਕਿਲਾ, ਕੁਝ ਸਿੱਖ ਸਤਿਗੁਰੂ ਜੀ ਨੂੰ ਕਹਿੰਦੇ ਨੇ ਸਾਹਿਬਜ਼ਾਦਿਆਂ ਨੂੰ ਲੈ ਕੇ ਆਪ ਜੀ ਕਿਸੇ ਗੁਪਤ ਜਗ੍ਹਾ ਤੇ ਚਲੇ ਜਾਓ, ਅਸੀਂ ਇਸ ਕਿਲੇ ਵਿੱਚ ਹਾਂ, ਇਹਨਾਂ ਫੌਜਾਂ ਦਾ ਜਿਵੇਂ ਵੀ ਹੋਵੇ ਮੁਕਾਬਲਾ ਕਰਾਂ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਨੇਤਰ ਭਰ ਆਏ, ਉਹ ਵੀ ਸਿੰਘ ਨੇ ਜਿਹੜੇ ਮੌਤ ਤੋਂ ਡਰ ਕੇ ਮੈਨੂੰ ਬੇਦਾਵਾ ਲਿਖ ਗਏ, ਇਹ ਵੀ ਸਿੰਘ ਨੇ ਜਿਹੜੇ ਕਹਿੰਦੇ ਨੇ ਅਸੀਂ ਮੌਤ ਨਾਲ ਆਪੇ ਜਫੀ ਪਾਵਾਂਗੇ, ਸਤਿਗੁਰੂ ਤੁਸੀਂ ਸਾਹਿਬਜ਼ਾਦਿਆਂ ਨੂੰ ਲੈ ਕੇ ਕਿਸੇ ਗੁਪਤ ਜਗ੍ਹਾ ਨਿਕਲ ਜਾਓ। ਉਹ ਮੇਰੇ ਇੰਨੇ ਵਿਸ਼ਵਾਸੀ ਸਿੰਘ

ਰਾਤ ਦਾ ਸਮਾਂ ਸੀ। ਮੁਗਲਾਂ ਦੀਆਂ ਫੌਜਾਂ, ਪਹਾੜੀ ਰਾਜਿਆਂ ਦੀਆਂ ਫੌਜਾਂ ਸੁੱਤੀਆਂ ਪਈਆਂ ਸੀ। ਕਹਿੰਦੇ ਆਪਸ ਵਿੱਚ ਭਾਜੜ ਪੈ ਗਈ। ਆਪਸ ਵਿੱਚ ਕਟਾ ਵੱਡੀ ਸ਼ੁਰੂ ਹੋ ਗਈ, ਇੰਨੀ ਹਫੜਾ ਦਫੜੀ ਕਿ ਕੋਈ ਪਤਾ ਹੀ ਨਹੀਂ ਲੱਗ ਰਿਹਾ ਕਿਹਨੂੰ ਫੜਨਾ ਕਿਹਨੂੰ ਮਾਰਨਾ। ਇੱਧਰ ਕਿਲ੍ਹਾ ਛੱਡਿਆ ਜਾ ਰਿਹਾ, ਸਕੀਮ ਬਣਾਈ ਸੀ, ਭਾਈ ਉਹਦੇ ਸਿੰਘ ਕੁਝ ਸਿੰਘਾਂ ਨੂੰ ਲੈ ਕੇ ਤੇ ਫੌਜ ਦਾ ਮੁਕਾਬਲਾ ਕਰ ਰਹੇ ਨੇ ਮੁਗਲਾਂ ਦੀ, ਤੇ ਗੁਰੂ ਸਾਹਿਬ ਹੋਰ ਸਿੰਘਾਂ ਨੂੰ ਲੈ ਕੇ ਸਰਸਾ ਪਾਰ ਕਰ ਰਹੇ। ਕਹਿੰਦੇ ਭਾਈ ਉਦੇ ਸਿੰਘ ਨੇ ਇਤਿਹਾਸ ਲਿਖਿਆ ਕਿ ਬਹੁਤ ਵੱਡਾ ਦਸਤਾਰਾ ਸਜਾਇਆ ਸੀ, ਮੁਗਲਾਂ ਦੀਆਂ ਫੌਜਾਂ, ਪਹਾੜੀ ਰਾਜਿਆਂ ਦੀਆਂ ਫੌਜਾਂ, ਉਹਦਾ ਬਹੁਤ ਵੱਡਾ ਦਸਤਾਰਾ ਇਸ ਰੂਪ ਚ ਸਜਾਇਆ ਹੋਇਆ ਵੇਖ ਕੇ ਇਹੀ ਸਮਝ ਰਹੇ ਸੀ ਇਹ ਗੁਰੂ ਗੋਬਿੰਦ ਸਿੰਘ। ਉਹਨਾਂ ਦੇ ਮਨ ਵਿੱਚ ਇਹ ਸੀ ਜਿਉਂਦਿਆਂ ਫੜ ਲਏ। ਇਸ ਲਈ ਕਹਿੰਦੇ ਬਹੁਤ ਨੁਕਸਾਨ ਹੋਇਆ, ਤੀਰ ਮਾਰਦੇ ਨਹੀਂ ਸੀ ਭਾਈ ਉਦੇ ਸਿੰਘ ਨੂੰ, ਉਹ ਸਿੰਘਾਂ ਨੂੰ ਨਾਲ ਲੈ ਕੇ ਲੋਥਾਂ ਦੀਆਂ ਲੋਥਾਂ ਵਿਛਾ ਲਏ। ਇੱਧਰ ਸਤਿਗੁਰੂ ਨਿਕਲ ਰਹੇ ਨੇ ਸਰਸਾ ਵੱਲ। ਜਦੋਂ ਇਹਨਾਂ ਨੇ ਵੇਖਿਆ ਬਹੁਤ ਨੁਕਸਾਨ ਹੋ ਰਿਹਾ ਤੇ ਫਿਰ ਤੀਰਾਂ ਦੀ ਪੁਛਾੜ ਕੀਤੀ ਤੇ ਰੋਲਾ ਪੈ ਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਹੀਦ ਹੋ ਗਏ। ਜਦੋਂ ਕੋਲ ਗਏ ਕਿਸੇ ਪਛਾਣਿਆ ਇਹ ਭਾਈ ਉਦੇ ਸਿੰਘ, ਬੜੀ ਸ਼ਰਮ ਆਈ ਹੋਈ। ਰਾਤ ਦਾ ਸਮਾਂ, ਸਭ ਪਾਸੇ ਰੋਲਾ ਪਿਆ, ਗੁਰੂ ਕਿੱਧਰ ਗਿਆ? ਹੁਣ ਅਗਲਾ ਗਰੁੱਪ ਸੀ ਭਾਈ ਜੀਵਨ ਸਿੰਘ ਰੰਗਰੇਟੇ ਦਾ, ਜਿਹਨੇ ਫੌਜਾਂ ਨੂੰ ਰੋਕਿਆ, ਸਤਿਗੁਰੂ ਅੱਗੇ ਨਿਕਲ ਗਿਆ। ਕਹਿੰਦੇ ਪਹਾੜਾਂ ਉੱਤੇ ਬਾਰਿਸ਼ ਪੈਣ ਨਾਲ ਸਰਸਾ ਨਦੀ ਵੀ ਚੜ੍ਹੀ, ਅਨੇਕਾਂ ਸਿੰਘ ਰੁੜ ਗਏ, ਕੀਮਤੀ ਸਹਿਤ ਰੁੜ ਗਿਆ। ਸਹਿਤ ਕਹਿੰਦੇ ਨੇ ਜੋ ਲਿਖਤ, ਬੜੇ ਬੜੇ ਅਨਮੋਲ ਲਿਖਤਾਂ। ਇਹ ਉਹ ਸਮਾਂ ਜੇ ਜਿਹੜਾ ਫਿਰ ਸੁਣਦੇ ਹੋ ਨਾ ਕਿ ਸਰਸਾ ਨਦੀ ਟੱਪੇ ਤੇ ਵੇਖੋ ਕੀ ਹਾਲ ਹੈ, ਭਾਈ ਜੀਵਨ ਸਿੰਘ ਅੰਗਰੇਜ਼ਾਂ ਮੁਕਾਬਲਾ ਕਰ ਰਿਹਾ। ਆ ਜੇ ਕਲਗੀਆਂ ਲਾ, ਭਾਈ ਦਇਆ ਸਿੰਘ ਅੰਮ੍ਰਿਤ ਵੇਲਾ ਹੋ ਗਿਆ, ਆਸਾ ਜੀ ਦੀ ਵਾਰ, ਆਖੋ ਸਤਨਾਮ।

ਇਸ ਪੰਡਾਲ ਵਿੱਚ ਤੁਹਾਡੇ ਚੋਂ ਕੋਈ ਬੈਠਾ ਲੇਟ ਉੱਠਣ ਵਾਲਾ, ਇਹ ਸਾਖੀ ਅੱਜ ਉਹਦੇ ਹਿਰਦੇ ਚ ਵਸ ਜਾਵੇ। ਜੰਗ ਦਾ ਸਮਾਂ, ਹਫਰਾ ਦਫੜੀ ਪਈ ਹੈ, ਕੈਸਾ ਨਾਜ਼ੁਕ ਸਮਾਂ, ਔਰ 250 ਸਿੰਘ ਦੀ ਦੀਵਾਰ ਬਣਾ ਦਿੱਤੀ ਦੀਵਾਰ। ਢਾਈ ਸੌ ਸਿੰਘ ਦੀਵਾਨ ਬਿਠਾ ਦਿੱਤਾ, ਹਾਸਾ ਜੀ ਦੀ ਵਾਰ ਹੋਇਆ। ਅੱਜ ਜੇ ਕਲਗੀਆਂ ਵਾਲੇ ਦੇ ਸਿੱਖ ਕਹਾਉਂਦੇ ਹੋ ਅੰਮ੍ਰਿਤ ਵੇਲਾ ਨਾ ਛੱਡ, ਅੰਮ੍ਰਿਤ ਵੇਲਾ ਸੰਭਾਲੇ ਗੁਰੂ ਪਿਆਰੇ, ਦੇਖ ਲਓ ਜੰਗ ਦੇ ਮੈਦਾਨ ਵਿੱਚ ਪੜ੍ਹ ਲਓ ਇੱਕ ਵਾਰੀ।

ਇੱਕ ਟਾਂਗੂ ਹੁੰਦਾ ਜੀ, ਟਾਂਗੂ ਜਿਹਦਾ ਡਿਊਟੀ ਹੁੰਦੀ ਹੈ ਰਿਪੋਰਟ ਦੇਣੀ ਜਸੂਸੀ ਦੀ ਸਾਰੀ। ਦਰਖਤ ਤੇ ਚੜਿਆ ਟਾਂਗੂ, ਆ ਕੇ ਕੀ ਰਿਪੋਰਟ ਦਿੰਦਾ, ਮਹਾਰਾਜ ਜਿਹੜੀ 250 ਸਿੰਘਾਂ ਦੀ ਕੰਧ ਖਿਲਾਰੀ ਸੀ ਉਹ 250 ਸਿੰਘ ਸ਼ਹੀਦ ਹੋ ਚੁੱਕੇ।

ਜੀ ਦੀਵਾਨ ਚ ਬੈਠੇ ਤੇ ਅੱਖਾਂ ਲਾਲ ਕਹਿਣ ਲੱਗੇ, ਅੱਜ ਆਸਾ ਜੀ ਦੀ ਵਾਰ ਨਾ ਸੁਣ ਦੋ, ਸਰਵਣ ਕਰ ਦਿਓ ਸਾਖੀ। ਮਹਾਰਾਜ ਜੀ ਦਾ ਜਵਾਬ, 250 ਹੋਰ ਇਹ ਵੀ ਸ਼ਹੀਦ ਹੋ ਜਾਂਦਾ, ਦਇਆ ਸਿੰਘ ਤੂੰ ਵੀ ਸ਼ਹੀਦ ਹੋ ਜਾਂਦਾ, ਦਇਆ ਸਿੰਘ ਮੈਂ ਵੀ ਲਿਖ ਕੇ ਲੱਗ ਜਾਂਦਾ, ਤਾਂ ਵੀ ਆਸਾ ਜੀ ਦੀ ਵਾਰ ਮੈਨੂੰ ਮਹਿੰਗੀ ਨਹੀਂ। ਮੇਰੇ ਪਿਆਰ ਵਾਲੇ ਸਿੱਖ ਜਦੋਂ ਇਹ ਸਾਖੀ ਸੁਣਨਗੇ, ਅੰਮ੍ਰਿਤ ਵੇਲਾ ਸੰਭਾਲਣਗੇ, ਇਹ ਸੌਦਾ ਮੈਨੂੰ ਮਹਿੰਗਾ ਨਹੀਂ। ਉਹ ਜਦੋਂ ਟਾਂਗੂ ਨੇ ਆਖਿਆ ਜੀ 250 ਸਿੰਘ ਦੀ ਦੀਵਾਰ ਜੋ ਖੁਲਾਰੀ ਸੀ ਸ਼ਹੀਦ ਹੋ ਚੁੱਕੀ ਹੈ, ਤੇ ਮਹਾਰਾਜ ਨੇ ਇੰਜ ਮੱਥਾ ਟੇਕਿਆ, ਕਹਿੰਦੇ ਸੋ ਕਰੇ ਜੇ ਤਿਸੇ ਰਜਾਏ। 24ਵਾਂ ਛੱਕਾ ਖੀਰਲੀ ਪੰਗਤੀ ਹੈ ਜਿਹੜੀ, ਵੱਡੇ ਕੀਆਂ ਵਡਿਆਈ ਹੈ ਕੁਛ ਕਹਿਣਾ ਕਹਿਣਾ। ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸੰਵਾਏ, ਸਾਈ ਕਾਰ ਕਮਾਉਣੀ ਧੁਰ ਛੋਡੀ ਤਿੰਨੇ ਵਾਏ, ਨਾਨਕ ਏਕੀ ਬਾਹਰੀ ਔਰ ਦੂਜੀ ਨਾਈ ਜਾਏ, ਸੋ ਕਰੇ ਜੇ ਤਿਸੇ ਰਜਾਏ। ਇੰਨੀ ਪੰਕਤੀ ਮੂੰਹੋਂ ਬੋਲ ਕੇ ਸੋ ਕਰੇ ਜੇ ਤਿਸੇ ਰਜਾਏ। ਹੁਣ ਫੌਜਾਂ ਮਗਰ ਨੇ ਇਤਿਹਾਸ ਲਿਖਿਆ, 3-4 ਕਤਾਰਾਂ ਬਣ ਗਈਆਂ ਸੀ। ਕੁਝ ਸਿੱਖ ਅਫਰਾ ਦਫਰੀ ਕਿਸੇ ਕਤਾਰ ਚ, ਕੋਈ ਕਿਸੇ ਕਤਾਰ, ਕੋਈ ਕਿਸੇ ਕਤਾਰ ਚ, ਛੋਟੇ ਸਾਹਿਬਜ਼ਾਦੇ ਵੀ ਵਿਛੜ ਗਏ, ਮਾਤਾ ਜੀ ਵੀ ਵਿਛੜ ਗਏ। ਇਹ ਅਗਾਂਹ ਜਾ ਕੇ ਮਹਾਰਾਜ ਨੇ ਇੱਕ ਚਮਕੌਰ ਦੀ ਗੜੀ ਹੈ, ਜਿਹੜੇ ਉੱਥੇ ਰਹਿੰਦੇ ਸੀ ਉਹਨਾਂ ਕੋਲੋਂ ਖਾਲੀ ਕਰਵਾ ਕੇ ਤੇ ਉੱਥੇ ਨਿਵਾਸ ਕੀਤਾ ਦੁਸ਼ਮਣ ਦੀ ਫੌਜ ਦਾ ਮੁਕਾਬਲਾ ਕਰਨ ਲਈ। ਤੇ ਧਿਆਨ ਦੇਣਾ, ਚਮਕੌਰ ਦੀ ਗੜੀ ਵੇਲੇ ਹੁਣ 250 ਚੋਂ ਵੀ 40 ਜਾਂ 50 ਸਰੀਰ, ਕਿਤੇ 40 ਤੇ ਅੱਜ ਗਿਣਤੀ ਮਿਲਦੀ, ਕਿਤੇ 50, ਇੰਨੇ ਰਹਿ ਗਏ ਬਸ। ਸਾਹਿਬਜ਼ਾਦੇ ਨਾਲ ਨੇ ਦੋਵੇਂ ਵੱਡੇ। ਇੱਥੇ ਅੱਲਾ ਯਾਰ ਯੋਗੀ ਖਾਂ, ਅੱਲਾ ਯੋਗੀ ਖਾਂ ਯਾਰ, ਸ਼੍ਰੋਮਣੀ ਕਮੇਟੀ ਨੇ ਵੀ ਉਹਦੀਆਂ ਕਵਿਤਾਵਾਂ ਦੀ ਕਿਤਾਬ ਛਾਪੀ ਹੈ। ਉਹਨੇ ਜਗ੍ਹਾ ਦਾ ਨਜ਼ਾਰਾ ਲਿਖਿਆ ਹੈ,

ਇਹ ਚਮਕੌਰ ਦੀ ਗੜੀ ਨੂੰ ਗੁਰੂ ਪਿਆਰਿਓ ਲੱਖਾਂ ਦੀ ਤਾਦਾਦ ਦੀ ਫੌਜ ਦਾ ਕਿਹਾ ਗਿਆ ਗੜੀ ਉੱਤੇ ਸੀ। ਮੁਗਲਾਂ ਦਾ ਬਹੁਤ ਨੁਕਸਾਨ, ਜੋ ਗਰੁੱਪ ਅੱਗੇ ਆਉਂਦਾ ਤੀਰਾਂ ਦੀ ਉਛਾਲ, ਬਹੁਤ ਨੁਕਸਾਨ ਹੋਇਆ ਮੁਗਲਾਂ ਦਾ। ਤੇ ਹੁਣ ਫਿਰ ਉਸ ਗੜੀ ਵਿੱਚੋਂ ਪੰਜ ਸਿੰਘਾਂ ਦਾ ਜਥਾ ਨਿਕਲਦਾ ਮੁਗਲਾਂ ਦਾ ਮੁਕਾਬਲਾ ਕਰਨ। ਤਿੰਨ ਚਾਰ ਜਥੇ ਜਾਣ ਤੋਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਕਲਗੀਆਂ ਵਾਲੇ ਕਹਿੰਦੇ ਨੇ,

ਜਦ ਪੀ ਨਰਦ ਪੀ ਕਰੰਤ ਸੇਵ ਹੈ ਸਦਾ ਸਿਸ ਤਿਤ ਪਸ ਪਿਚ ਪਸ ਪੀ ਬਨਸਬਾ ਜਦ ਪੀ ਨਰਦ ਪੀ ਕਰੰਤ ਸੇਵ ਹੈ ਸਦਾ ਸਿਸ ਤਿਤ ਪਸ ਪੀ ਬਨਸਬਿਜ ਪਸਦਾ ਬੇਅੰਤ ਅਗਸ ਅਜ ਸੇ ਬਡੁਬ ਸੰਸਦੀਪ ਸੇਖੀਏ ਬੇਅੰਤ ਬੇਅੰਤ ਬੇਅੰਤ ਕੋ ਕਰ

ਧਾਰੀ ਗਜ ਗੱਦਹਾ ਬਭੂਤ ਧਾਰੀ ਗਿੱਧੂਆ ਮਸਾਣ ਬਸ ਕਰੇ ਉਹੀ ਕਰਤ ਹੈ ਖੂਕ ਮਲ ਧਾਰੀ ਗਜ ਗੱਦਹਾ ਬਭੂਤ ਧਾਰੀ ਗਿੱਧੂਆ ਮਸਾਣ ਬਸ ਕਰੇ ਉਹੀ ਕਰਤ ਹੈ ਘੁਮਟ ਬਾਸੀ ਲੱਗੇ ਡੋਲ ਤਾਂ ਉਦਾਸੀ ਮੋਰ ਤਰਵਰਮ ਸਦੀਨ ਮਨ ਸਦੇ ਹੀ ਮਰਤ ਹੈ ਘੁਮਟ ਬਾਸੀ ਲੱਗੇ ਡੋਲ ਤਾਂ ਉਦਾਸੀ ਘੁਮਟ ਬਾਸੀ ਲੱਗੇ ਡੋਲ ਤਾਂ ਉਦਾਸੀ ਮ੍ਰਿਗ ਤਰਵਰ ਸਦੀਨ ਮੋਨ ਸਦੇ ਹੀ ਮਰਤ

ਕੇ ਵੱਡਈਆ ਬਿੰਦ ਕੇ ਸਦਈਆ ਤਾਂ ਹੀਜ ਕੇ ਵਡਾਇਆ ਅਮਨਰਸ ਦੀਵ ਨੰਗ ਪਾਏ ਹੀ ਫਿਰਤ ਹੈ ਅੰਗਣਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਗਿਆਨ ਕੇ ਬਹੀਨ।

ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਫੁਰਮਾਨ, ਖਾਲਸਾ ਸਜਨ ਤੋਂ ਬਾਅਦ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਅਕਾਲ ਦੀ ਸਿਫਤ ਵਿਚ ਲੱਗ ਗਏ ਨੇ। ਧੰਨਵਾਦ ਕਰ ਰਹੇ ਨੇ ਉਸ ਅਕਾਲ ਪੁਰਖ ਮਹਾਰਾਜ ਦਾ। ਤੇ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਖਾਲਸੇ ਦੇ ਦੀਦਾਰ ਕਰਦੇ ਨੇ ਨਾ, ਸਾਹਿਬ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਰੱਬ ਦੇ ਨਾਮ ਦਾ ਧਿਆਨ ਧਰਦੇ ਨੇ ਤੇ ਖਾਲਸੇ ਦਾ ਦੀਦਾਰ ਕਰਦੇ ਨੇ, ਕੇਸਰੀ ਦਸਤਾਰਾਂ ਨਜ਼ਰ ਆਉਂਦੀਆਂ ਨੇ, ਨਿਲੰਬਰ ਬਾਣਾ ਨਜ਼ਰ ਆਉਂਦਾ, ਅਕਾਲੀ ਬਾਣੇ ਦੇ ਅੰਦਰ ਖਾਲਸਾ ਸ਼ਿਸ਼ੋਭਿਤ ਨਜ਼ਰ ਆਉਂਦਾ, ਤਾਂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਰੋਮ ਰੋਮ ਪ੍ਰਸੰਨ ਹੋ ਜਾਂਦੇ ਨੇ, ਨੇਤਰ ਭਰ ਜਾਂਦੇ ਨੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੇ। ਇਹ ਅਕਾਲ ਪੁਰਖ ਮਹਾਰਾਜ ਦੀ ਸਿਫਤ ਅੰਦਰ ਐਸੇ ਫਿਰ ਲਿਖਣਾ ਸ਼ੁਰੂ ਕਰਦੇ ਨੇ ਬਈ ਸੁੱਧ ਬੁੱਧ ਭੁੱਲ ਜਾਂਦੇ ਨੇ, ਖਾਲਸੇ ਦੇ ਦਰਸ਼ਨ ਕਰਦੇ ਨੇ। ਖਾਲਸਾ ਤੂੰ ਅਕਾਲ ਕੀ ਮੌਜ ਹੈ, ਤੇਰੇ ਅੰਦਰ ਅਕਾਲ ਕਾ ਵਾਸਾ ਹੈ, ਤੂੰ ਫੌਜ ਅਕਾਲ ਪੁਰਖ ਦੀ ਹੈ, ਮੈਂ ਤੇਰੀ ਫੌਜ ਦਾ ਇੱਕ ਭਰਤੀ ਹੋਇਆ ਹੋਇਆ ਸਿਪਾਹੀ। ਕਿੰਨੀ ਨਿਰਮਾਨਤਾ! ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮੈਂ ਤੇਰੀ ਫੌਜ ਦੇ ਅੰਦਰ, ਮੈਂ ਤੇਰੀ ਰੈਜੀਮੈਂਟ ਦੇ ਅੰਦਰ ਦਾਖਲ ਹੋਣ ਵਾਲਾ, ਟ੍ਰੇਨਿੰਗ ਲੈਣ ਵਾਲਾ ਇੱਕ ਆਮ ਸਿਪਾਹੀ ਹਾਂ। ਹੇ ਅਕਾਲ ਪੁਰਖ, ਇਹ ਤੇਰੀ ਫੌਜ ਹੈ ਨਾ, ਇਸ ਫੌਜ ਦੇ ਅੰਦਰ ਮੈਂ ਵੀ ਭਰਤੀ ਹੋਇਆ ਹੋਇਆ। ਉਹ ਗੱਲ ਅਲੱਗ ਹੈ ਵੀ ਤੂੰ ਮੈਨੂੰ ਜਰਨੈਲ ਥਾਪ ਦਿੱਤਾ, ਪਰ ਮੇਰੇ ਨਾਲੋਂ ਬਲੀ ਬਲੀ ਜਰਨੈਲ ਇਸ ਅਕਾਲ ਪੁਰਖ ਦੀ ਫੌਜ ਅੰਦਰ ਨੇ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਪਰਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੈਰਾਗ ਦੀਆਂ ਨਦੀਆਂ ਚੱਲ ਪੈਂਦੀਆਂ ਨੇ। ਇਹ ਅਕਾਲ ਪੁਰਖ ਦਾ ਧੰਨਵਾਦ ਕਰਦੇ ਆ, ਰਸਨਾ ਨਹੀਂ ਰੁਕਦੀ, ਲਿਖੀ ਜਾ ਰਹੇ ਨੇ ਅਕਾਲ ਪੁਰਖ ਮਹਾਰਾਜ ਜੀ ਦੀ ਉਸਤਤ, ਅਕਾਲ ਉਸਤਤ ਦਸਮ ਕੀ ਬਾਣੀ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਨੇ, ਖਾਲਸੇ ਦੇ ਦੀਦਾਰ ਕਰਕੇ ਨੇਤਰ ਬੰਦ ਕਰ ਲੈਂਦੇ ਨੇ। ਜੇ ਅਕਾਲ ਪੁਰਖ ਨੂੰ ਸਿੰਘਾਸਨ ਤੇ ਵੇਖਦੇ ਨੇ ਤੇ ਉਹੀ ਨਜ਼ਰ ਆਉਂਦਾ, ਅੱਖਾਂ ਖੋਲ ਕੇ ਸਾਹਮਣੇ ਦੀਦਾਰ ਕਰਦੇ ਨੇ ਖਾਲਸੇ ਦੇ ਤੇ ਖਾਲਸਾ ਅਕਾਲ ਪੁਰਖ ਕੀ ਮੌਜ ਨਜ਼ਰ ਆਉਂਦਾ। ਤੇ ਫਿਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਿਲੋ ਹੀ ਦਿਲ ਅੰਦਰ ਇੱਕ ਆਸ ਲੈ ਕੇ ਤੁਰੇ ਫਿਰਦੇ ਨੇ। ਖਾਲਸਾ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ਹੀਦ ਹੋਏ, ਤੇਰਾ ਅਵਤਾਰ ਹੋਇਆ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਖੂਨ ਵਿੱਚੋਂ, ਪਵਿੱਤਰ ਸੀਸ ਵਿੱਚੋਂ, ਸਰੀਰ ਵਿੱਚੋਂ ਤੇਰਾ ਵਜੂਦ ਪ੍ਰਗਟ ਹੋਇਆ ਤੇ ਤੇਰੇ ਵਜੂਦ ਦੇ ਅੰਦਰ ਅਕਾਲ ਪੁਰਖ ਦਾ ਨਿਵਾਸ ਹੋ ਗਿਆ। ਅਸਲੀ ਬਾਣਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਰਮ ਪਿਤਾ ਤੈਨੂੰ ਦੇ ਕੇ ਚਲੇ ਗਏ। ਕੈਸਾ ਭਾਗਾਂ ਭਰਿਆ ਦਿਨ ਹੋਏਗਾ ਜਦੋਂ ਮੈਂ ਤੇਰੇ ਉਪਰੋਂ ਆਪਣਾ ਬੰਸ ਨਿਸ਼ਾਵਰ ਕਰ ਦਿਆਂਗਾ, ਕੁਰਬਾਨ ਕਰ ਦਿਆਂਗਾ, ਵਾਰਨੇ ਜਾਵਾਂਗਾ ਤੇਥੋਂ। ਐ ਖਾਲਸਾ, ਤੇਰੇ ਦਰਸ਼ਨ ਕਰਨ ਵਾਸਤੇ ਪਤਾ ਨੀ ਕਿੰਨੇ ਕੁ ਜਨਮ ਲੈਣੇ ਪੈਣਗੇ। ਮਨ ਦੀਆਂ ਇੱਛਾਵਾਂ ਨੇ ਪ੍ਰਬਲ, ਪਰ ਅਕਾਲ ਪੁਰਖ ਮਹਾਰਾਜ ਦੇ ਚਰਨਾਂ ਚ ਇੱਕੋ ਫਰਿਆਦ ਕਰਦੇ ਗਏ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ। ਕਹਿੰਦੇ ਹੇ ਕੁਲਾਂ ਨੂੰ ਕਲੰਕ ਤੋਹੀਨ ਕਰਨ ਵਾਲੇ ਵਾਹਿਗੁਰੂ, ਕੁਲ ਕਲੰਕ ਕਰਹੀਨ ਕਰੇ ਕਿਰਪਾ ਕਰੁਣਾ ਕਰ। ਜਿਨ੍ਹਾਂ ਦੀਆਂ ਕੁਲਾਂ, ਜਿਨ੍ਹਾਂ ਦੀਆਂ ਵਰਨਾ, ਜਿਨ੍ਹਾਂ ਦੀਆਂ ਜਾਤਾਂ ਕਲੰਕ ਵਾਲੀਆਂ ਸਨ ਨਾ, ਉਹਨਾਂ ਨੂੰ ਕਲੰਕਹੀਣ ਕਰ ਦਿੱਤਾ। ਕੁਲ ਕਲੰਕ ਕਰਹੀਣ ਕਰੇ ਗਿਆਨ ਪ੍ਰਬੋਧ, ਕੁਲ ਕਲੰਕ ਕਰਹੀਣ ਕਰੇ ਕਿਰਪਾ ਕਰੁਣਾ ਕਰ। ਕਰਨ ਕਾਰਨ ਕਰਨ ਸਮਰੱਥ, ਕਿਰਤ ਕੀ ਮੂਰਤ ਕਿਰਤ ਧਰ। ਕਿਰਪਾ ਦੀ ਮੂਰਤ ਹੈ ਅਕਾਲ ਪੁਰਖ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ। ਤੇ ਉਸ ਅੱਗੇ ਬਾਰੰਗਾਰ ਇੱਕੋ ਅਰਦਾਸ ਕਰਦੇ ਨੇ, ਇਹ ਤੇਰਾ ਸਜਿਆ ਹੋਇਆ ਖਾਲਸਾ, ਇਹ ਤੇਰੀ ਸਜੀ ਹੋਈ ਰੈਜੀਮੈਂਟ ਮਹਾਰਾਜ ਆਦ ਜੁਗਾਦ ਰਹੇ, ਇਸ ਦਾ ਸਵਰੂਪ ਆਦ ਜੁਗਾਦ ਇੱਕੋ ਜਿਹਾ ਰਹੇ। ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਜਦੋਂ ਦਰਸ਼ਨ ਹੁੰਦੇ ਨੇ ਰੱਬ ਨੇ, ਫਿਰ ਇਹ ਪੂਰਨੇ ਪਾ ਦਿੰਦੇ ਨੇ, ਖਾਲਸਾ ਤੂੰ ਇੱਕ ਗੱਲ ਦਾ ਧਿਆਨ ਰੱਖੀ ਬਈ ਇੱਕ ਪਾਹਨ ਪੱਥਰ ਨੂੰ ਛੱਡ ਕੇ ਬਾਕੀ ਸਭ ਜਗ੍ਹਾ ਦੇ ਅੰਦਰ ਰੱਬ ਵਿਆਪਕ ਹੈ, ਪੱਥਰ ਦੀ ਪੂਜਾ ਨੀ ਤੂੰ ਕਰਨੀ, ਪੱਥਰ ਦੇ ਅੱਗੇ ਸਿਰ ਨੀ ਝੁਕਾਉਣਾ। ਪੱਥਰ ਤੋਂ ਭਾਵ ਹੈ ਜੜ, ਜੜ ਵਸੂ ਨਾਲ ਤੇਰਾ ਪਿਆਰ ਨਾ ਹੋਵੇ, ਤੂੰ ਚੇਤਨ ਅੰਦਰ ਜੁੜਿਆ ਹੋਵੇ, ਚੇਤਨ ਚੋਂ ਚਿੰਤਨ ਪ੍ਰਗਟ ਹੋਏਗਾ, ਚਿੰਤਨ ਵਿੱਚੋਂ ਚੇਤਾ ਤੇ ਰੱਬ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪ੍ਰਗਟ ਹੋ ਜਾਏਗਾ। ਜੜ ਸੰਸਾਰ ਹੈ, ਸੰਸਾਰ ਨਾਲ ਪਿਆਰ ਨਹੀਂ ਕਰਨਾ। ਜੜ ਇੱਕ ਸਥੂਲ ਵਸੂ ਹੈ ਜਿਸ ਅੰਦਰ ਜਾਨ ਨਹੀਂ ਹੁੰਦੀ, ਉਹ ਰੱਬ ਜੀਵਨ ਵਿੱਚ ਹੈ, ਜਲ ਵਿੱਚ ਹੈ, ਥਲ ਵਿੱਚ ਹੈ, ਰੂਪ ਵਿੱਚ ਹੈ, ਰੰਗ ਵਿੱਚ ਹੈ, ਸੂਰਜ, ਚੰਦ, ਪਵਨ, ਪਾਣੀ, ਹਵਾ ਸਭ ਦੇ ਵਿੱਚ ਉਸ ਦਾ ਵਿਆਪਕ ਸਵਰੂਪ ਹੈ। ਇੱਕ ਪੱਥਰ ਤੋਂ ਸਵਾ ਉਹ ਸਾਰੇ ਜਗ੍ਹਾ ਅੰਦਰ ਵਿਆਪਕ ਹੈ।
साहब गुरु गोबिंद सिंह महाराज सच्चे पातशाह एक होर बात लिखदे ने बई आ जेड़े संसार दे भरम ने ना बे बभूतां लानियां मत्थे ते ते किसे कंदर दे अंदर बह जाना संसार छड़ के गृहस्थ आश्रम छड़ के ते अपने आप नूं जती कहाउणा ਇਹ ਕਦਾਚਿਤ ਅਕਾਲ ਪੁਰਖ ਮਹਾਰਾਜ ਨੂੰ ਨਹੀਂ ਪਾਉਂਦਾ ਸਾਹਿਬ ਸੱਚੇ ਪਾਤਸ਼ਾਹ ਨੇ ਅਕਾਲ ਉਸਤ ਵਿੱਚ ਇੱਕ ਕਵਿਤ ਲਿਖਿਆ ਬੜਾ ਸੁੰਦਰ ਕਹਿੰਦੇ ਨੇ ਖੂਕ ਮੱਲ ਧਾਰੀ ਗੱਜ ਗੱਦ ਹੱਬ ਬੂਤ ਧਾਰੀ ਗਿੱਧੂਆ ਮਸਾਣ ਬਾਸ ਕਰਿਓ ਹੀ ਕਰਤ ਹੈ ਕਹਿੰਦੇ ਜੇ ਆ ਸੂਰ ਜਿਹੜਾ ਨਾ ਸੂਰ ਖੂਕ ਮੱਲ ਧਾਰੀ ਸੂਰ ਦਾ ਨਾਮ ਖੂਕ ਲਿਖਿਆ ਮਹਾਰਾਜ ਨੇ ਇਹ ਮੱਲ ਧਾਰੀ ਹੈ ਇਹ ਗੰਧ ਖਾਂਦਾ ਗੰਦਗੀ ਖਾਂਦਾ ਇਸ ਨੂੰ ਭਾਵੇਂ ਜਿੰਨਾ ਮਰਜ਼ੀ ਪਵਿੱਤਰਤਾ ਵਾਲੀ ਜਗ੍ਹਾ ਵਿੱਚ ਰੱਖ ਦਿਓ ਛੱਡ ਕੇ ਵੇਖ ਲੋ ਝੱਟ ਹੀ ਗੰਧ ਵਿੱਚ ਮੂੰਹ ਪਾਵੇਗਾ ਕਿਉਂਕਿ ਇਸ ਦਾ ਅਸਲੀ ਰੂਪ ਜਿਹੜਾ ਹੈ ਉਹ ਮਲ ਹੈ ਉਹ ਆ ਸੰਸਾਰ ਦੀ ਗੰਦਗੀ ਖੂਕ ਮਲ ਧਾਰੀ ਤੇ ਫਿਰ ਅਗਾਂ ਆ ਕੇ ਗਰੀਬ ਨਵਾਜ ਕਹਿੰਦੇ ਅਗਾਂ ਗੱਜ ਤੇ ਗਧਾ ਹਾਥੀ ਤੇ ਗਧਾ ਇਹ ਪਿਆਰ ਕਰਦੇ ਨੇ ਧੂੜ ਦੇ ਨਾਲ ਇਹ ਸਿਰ ਦੇ ਉੱਪਰ ਆਪਣੇ ਮੱਥੇ ਤੇ ਮਿੱਟੀ ਲਾਉਂਦੇ ਨੇ ਆਪਣੇ ਸਰੀਰ ਦੇ ਉੱਪਰ ਮਿੱਟੀ ਮਲ ਲੈਂਦੇ ਨੇ ਖੂਕ ਮੱਲ ਧਾਰੀ ਗੱਜ ਗਧਾ ਬਬੂਦ ਧਾਰੀ ਗੱਜ ਤੇ ਹਾਥੀ ਤੇ ਗਧਾ ਇਹ ਸੰਸਾਰ ਦੀ ਮਿੱਟੀ ਚ ਲੇਟਦੇ ਨੇ ਗਿੱਧੂਆ ਮਸਾਣ ਬਾਸ ਕਰਿਓ ਕਰਤ ਹੈ ਮਸਾਣਾ ਦੇ ਵਿੱਚ ਬਹਿ ਕੇ ਤਪ ਕਰਨੇ ਤਪ ਸਾਧਨੇ ਭੂਤਾਂ ਨੂੰ ਵਸ ਕਰਨ ਵਾਲੇ ਲੋਕ ਜਿਹੜੇ ਨੇ ਮਸਾਣ ਦੇ ਵਿੱਚ ਵਾਸ ਕਰਦੇ ਨੇ ਜਾਂ ਫਿਰ ਉੱਲੂ ਆਦਿਕ ਜਾਂ ਫਿਰ ਚਮਗਾਦੜ ਆਦਿਕ ਇਹ ਜਿਹੜੇ ਨੇ ਇਹ ਮਸਾਣ ਦੇ ਵਿੱਚ ਰਹਿੰਦੇ ਨੇ ਅੱਗੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬੜਾ ਸੁੰਦਰ ਫੁਰਮਾਨ ਕੀਤਾ ਨਾਲ ਨਾਲ ਪੂਰਨੇ ਪਾਈ ਜਾ ਰਹੇ ਨੇ ਵੀ ਕਿਹੜੀ ਕਿਹੜੀ ਚੀਜ਼ ਤੋਂ ਤੂੰ ਬਚਣਾ ਕਿਹੜੀ ਕਿਹੜੀ ਚੀਜ਼ ਤੋਂ ਤੂੰ ਸੁਚੇਤ ਰਹਿਣਾ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗਿਆਨ ਤੋਂ ਬਹੀਣ ਜਿਹੜਾ ਇਨਸਾਨ ਹੈ ਨਾ ਉਹ ਕਾਮ ਕ੍ਰੋਧ ਦੇ ਅੰਦਰ ਲੋਭਾਏ ਮਾਨ ਹੋ ਜਾਂਦਾ ਉਹ ਫਿਰ ਬਚ ਨਹੀਂ ਸਕਦਾ ਜਿਹੜਾ ਕਹੇ ਵੀ ਤਿਲਕ ਲਾਓ ਜਿਹੜਾ ਕਹੇ ਮੱਥੇ ਦੇ ਬਭੂਤ ਲਾਓ ਜਿਹੜਾ ਕਹੇ ਸੰਸਾਰ ਦੀਆਂ ਆ ਜਿੰਨੀਆਂ ਰਸਮ ਰਿਵਾਜਾਂ ਨੇ ਇਹਨਾਂ ਨੂੰ ਮੰਨੋ ਨਹੀਂ ਖਾਲਸਾ ਮੇਰਾ ਖਾਲਸਾ ਅਕਾਲ ਪੁਰਖ ਕਾ ਖਾਲਸਾ ਇੱਕ ਰੱਬ ਉੱਪਰ ਵਿਸ਼ਵਾਸ ਰੱਖੇਗਾ ਇੱਕ ਅਕਾਲ ਪੁਰਖ ਮਹਾਰਾਜ ਦੀ ਓਟ ਧਾਰਨ ਕਰੇਗਾ ਉਸ ਤੋਂ ਛੁੱਟ ਕਿਸੇ ਨੂੰ ਨਹੀਂ ਮੰਨੇਗਾ ਇਹ ਗਰੀਬ ਨਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸੇ ਦੇ ਦੀਦਾਰ ਕਰਕੇ ਪਵਿੱਤਰ ਪੂਰਨੇ ਪਾ ਕੇ ਚਲੇ ਗਏ ਇਹ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਬਾਣੀ ਬੜੀ ਲੁਤਫ ਵਾਲੀ ਹੈ ਇਸ ਦਾ ਇੱਕ ਇੱਕ ਅੱਖਰ ਇਸ ਤਰ੍ਹਾਂ ਪਰੋਇਆ ਹੋਇਆ ਜਿਵੇਂ ਮੋਤੀਆਂ ਦੀ ਮਾਲਾ ਹੈ ਕਿਤੇ ਇਹ ਚਲਨ ਕਰਦਿਆਂ ਉਚਾਰਨ ਕਰਦਿਆਂ ਇੱਕ ਅੱਖਰ ਉਰਾ ਪਰਾਂ ਹੋ ਜਾਣਾ ਚਾਲ ਟੁੱਟ ਜਾਂਦੀ ਹੈ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕੈਸੀ ਚਾਲ ਬਣਾਈ ਹੈ ਜੇ ਇੱਕ ਅੱਖਰ ਅੱਗੇ ਰੱਖਿਆ ਉਹੀ ਅੱਖਰ ਚੱਲਦਾ ਜਾ ਰਿਹਾ ਜੇ ਸੰਸਾਰ ਦੀ ਮਰਿਆਦਾ ਰੱਖੀਏ ਤੇ ਸੰਸਾਰ ਦੀ ਮਰਿਆਦਾ ਦੇ ਵਿੱਚ ਚੱਲਦਾ ਜਾ ਰਿਹਾ ਗੁਰਮਤ ਦਾ ਧਿਆਨ ਮਹਾਰਾਜ ਨੇ ਰੱਖਿਆ ਮਨਮਤ ਦਾ ਧਿਆਨ ਰੱਖਿਆ ਝੂਠ ਦਾ ਧਿਆਨ ਰੱਖਿਆ ਚਾਲ ਦਾ ਧਿਆਨ ਰੱਖਿਆ ਫਿਰ ਅਕਾਲ ਕੀ ਬਾਣੀ ਲਿਖੀ ਤੇ ਲਿਖ ਲਿਖ ਮਹਾਰਾਜ ਨੇ ਅੰਕ ਭਰ ਦਿੱਤੇ ਦਸਮ ਗ੍ਰੰਥ ਦੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੜਾ ਸੁੰਦਰ ਫੁਰਮਾਨ ਕਰਦਿਆਂ ਕਹਿੰਦੇ ਨੇ

ਪਰਿਵਾਰ ਆ, ਬਹੁਤ ਚੰਗਾ ਪਰਿਵਾਰ, ਸੱਜਣ ਪਰਿਵਾਰ। ਖਾਲਸਾ ਮੇਰੋ ਕਰਤ ਉਦਾਰ, ਖਾਲਸਾ ਮੇਰੀ ਪਿੰਡ ਪਰਾਨ, ਖਾਲਸਾ ਮੇਰੀ ਜੀ ਜਾਨ ਕੀ ਜਾਨ।

0: धर्म अर कर्म खालसा मेरो पेद निज मरम।
1: खालसा मेरो सतगुर पूरा

ਸਾਰੇ ਸਰੀਰ ਦੇ ਵਾਲ ਜੀਭਾ ਬਣ ਜਾਣ। ਰੋਮ ਰੋਮ ਜੇ ਰਸ ਨਾ ਪਾਉ ਤਦ ਪੁਖਾਲਸਾ ਜਸ ਤੈ ਗਾਉ, ਤਦ ਪੁਖਾਲਸਾ ਜਸ ਤੈ ਗਾਉ, ਹੋ ਖਾਲਸੇ ਕਾ ਖਾਲਸਾ ਮੇਰੋ, ਓਤ ਪੋਤ ਸਾਗਰ ਬੰਦੇਰੋ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ,

ਤੈਨੂੰ ਮਨੁੱਛਾ ਦੇਹੀ ਪ੍ਰਾਪਤ ਹੋਈ। ਗੁਰੂ ਕਲਗੀਧਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਜਿਹੜਾ ਖਾਕਾ ਗੁਰੂ ਨਾਨਕ ਨੇ ਚਿਤਰਿਆ, ਜਿਸ ਖਾਕੇ ਦੇ ਵਿੱਚ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਵੀ ਰੰਗ ਭਰਿਆ, ਗੁਰੂ ਅਮਰਦਾਸ ਪਾਤਸ਼ਾਹ ਨੇ ਵੀ ਸੇਵਾ ਦਾ ਰੰਗ ਭਰਿਆ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵੀ ਸ਼ਹਾਦਤ ਦਾ ਰੰਗ ਭਰਿਆ, ਨੌ ਪਾਤਸ਼ਾਹੀਆਂ ਨੇ ਇਸ ਖਾਕੇ ਦੇ ਵਿੱਚ ਸੇਵਾ, ਸਿਮਰਨ, ਪਿਆਰ, ਭਾਵਨਾ ਭਰ ਦਿੱਤੀ। ਉਸ ਸਿੱਖੀ ਦੇ ਰੂਪ ਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਫਰੇਮ ਲਗਾ ਕੇ ਸੰਪੂਰਨ ਕਰ ਦਿੱਤਾ, ਸਿੱਖ ਦਾ ਰੂਪ ਬਣਾਇਆ। ਪਿਆ ਸਿੱਖਾ, ਤੈਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਸੁੰਦਰ ਦਸਤਾਰ ਵੀ ਬਖਸ਼ਿਸ਼ ਕੀਤੀ, ਸਿੱਖੀ ਦੀ ਸ਼ਾਨ ਬਖਸ਼ਿਸ਼ ਕੀਤੀ, ਜਿੱਥੇ ਪੰਜੇ ਕੱਕੇ ਧਾਰਨ ਬਖਸ਼ਿਸ਼ ਕੀਤੇ, ਰਹਿਣੀ ਬਹਿਣੀ ਵਿੱਚ ਰਹਿਣ ਦੀ ਪ੍ਰੇਰਣਾ ਕੀਤੀ, ਉੱਥੇ ਤੈਨੂੰ ਸਾਬਤ ਸੂਰਤ ਦਸਤਾਰ ਸਿਰਾ ਦਸਤਾਰ ਸਜਾਉਣ ਵਾਸਤੇ ਵੀ ਹੈ ਗੁਰੂ ਕੇ ਸਿੱਖਾ। ਜਦੋਂ ਦਸਤਾਰ ਸਜਾਵੇਂਗਾ, ਦਸਤਾਰ ਸਜਾ ਕੇ ਜਦੋਂ ਤੂੰ ਸ਼ੀਸ਼ੇ ਦੇ ਸਾਹਮਣੇ ਖਲੋਤਾ ਹੋਵੇਂਗਾ ਤੇ ਮੇਰੇ ਦੀਦਾਰ ਹੋਣਗੇ। ਕਿਤਨੀ ਬਖਸ਼ਿਸ਼ ਕੀਤੀ, ਪਰ ਅੱਜ ਦਾ ਸਿੱਖ ਉਸ ਮਾਲਕ ਨੂੰ ਵੀ ਭੁਲਾ ਬੈਠਾ, ਉਹਦੇ ਬਚਨ ਭੁਲਾ ਬੈਠਾ। ਇੱਥੋਂ ਤੱਕ ਦਸਤਾਰ ਦੀ ਜਗ੍ਹਾ ਟੋਪੀ ਸਿਰ ਤੇ ਪਾ ਬੈਠਾ, ਇੱਥੋਂ ਤੱਕ ਕਿ ਉਹਦੇ ਬਚਨ ਭੁਲਾ ਕੇ ਕੰਨ ਵਿੱਚ ਮੁੰਦਰਾਂ ਵੀ ਪਾਈ ਫਿਰਦਾ ਤੇ ਫਿਰ ਕਹਿੰਦਾ ਕਿ ਅੱਜ ਗੁਰੂ ਨੇ ਮੇਰੀ ਅਰਦਾਸ ਨਹੀਂ ਸੁਣੀ, ਗੁਰੂ ਨੇ ਮੇਰੇ ਕਾਰਜ ਰਾਸ ਨਹੀਂ ਕੀਤੇ। ਉਹ ਸਿੱਖਾ, ਤੂੰ ਗੁਰੂ ਵੱਲ ਪਿੱਠ ਕਰ ਲਵੇਂ ਤੇ ਗੁਰੂ ਤੇਰੀਆਂ ਝੋਲੀਆਂ ਭਰ ਦੇ। ਤੂੰ ਮੁੱਖ ਕਰ ਗੁਰੂ ਵੱਲ, ਗੁਰੂ ਦਾ ਬਚਨ ਤਾਂ ਮੰਨ। ਜਦੋਂ ਤੂੰ ਗੁਰੂ ਦਾ ਬਚਨ ਮੰਨੇਗਾ, ਗੁਰੂ ਤੇਰੀਆਂ ਝੋਲੀਆਂ ਭਰ ਦੇਵੇਗਾ, ਤੇਰੇ ਕੋਲੋਂ ਕੁਝ ਲਕੋ ਕੇ ਨਾ ਰੱਖੇਗਾ। ਤੂੰ ਗੁਰੂ ਦੇ ਬਚਨ ਮੰਨ, ਗੁਰੂ ਦੇ ਪਾਏ ਪੂਰਨਿਆਂ ਤੇ ਤੁਰ, ਦਸਤਾਰ ਸਜਾ। ਅਫਸੋਸ, ਅੱਜ ਦਾ ਸਿੱਖ ਭੁੱਲਿਆ ਫਿਰਦਾ, ਰੱਬ ਦਾ ਰਾਹ ਛੱਡ ਕੇ ਕੁਰਾਏ ਰਾਹ ਤੁਰਿਆ ਹੋਇਆ। ਰਾਓ ਬਾਈ, ਆਪਣੇ ਮਨ ਨੂੰ ਸਮਝਾਈਏ, ਮਨਾ ਆ ਮਨੁੱਖਾ ਜਨਮ ਵਾਰ ਵਾਰ ਪ੍ਰਾਪਤ ਨਹੀਂ ਹੋਣਾ। ਇਹ ਸਮਾਂ ਮਿਲਿਆ, ਉਸ ਗੁਰੂ ਦੀ ਬਖਸ਼ਿਸ਼ ਹਾਸਲ ਕਰ, ਰਹਿਣੀ ਬਹਿਣੀ ਵਿੱਚ ਰਹੋ, ਪੰਜਾਂ ਕੱਕਿਆਂ ਦਾ ਧਾਰਨੀ ਬਣ, ਸੁੰਦਰ ਦਸਤਾਰ ਸਜਾ। ਜੇ ਸਿੱਖ ਹੋ ਕੇ ਟੋਪੀ ਪਾਉਂਦਾ ਤਾਂ ਫਿਰ ਇੱਥੇ ਬਖਸ਼ਿਸ਼। ਸਿੱਖ ਹੋਏ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਤੀ ਹੋਏ ਮਰ, ਸੱਤ ਜਨਮ ਕੋੜੀ ਦਾ ਮਿਲਦਾ ਜੇ ਸਿੱਖ ਹੋ ਕੇ ਵੀ ਟੋਪੀ ਪਾਵੇ। ਸਿੱਖ ਦਾ ਫਰਜ਼ ਆਪਣੇ ਧਰਮ ਵਿੱਚ ਰਹਿਣਾ, ਹਿੰਦੂ ਹੈ ਉਹ ਆਪਣੇ ਧਰਮ ਵਿੱਚ ਰਹੇ, ਗੱਲ ਵਿੱਚ ਜਨੇਊ ਪਾਵੇ, ਮੁਸਲਮਾਨ ਹੈ ਆਪਣੇ ਧਰਮ ਵਿੱਚ ਰਹੇ। ਪਰ ਸਿੱਖ ਦਾ ਧਰਮ ਪੰਜਾਂ ਕੱਕਿਆਂ ਦਾ ਧਾਰਨੀ ਬਣ ਜਾਣਾ ਤੇ ਗੁਰੂ ਦੀ ਬਖਸ਼ੀ ਸੁੰਦਰ ਦਸਤਾਰ ਨੂੰ ਸਜਾਵੇ, ਸਿੱਖੀ ਸਰੂਪ ਪੂਰਨ ਧਾਰਨ ਕਰ ਲਵੇ। ਅੱਜ ਦਾ ਮੁਸਲਮਾਨ ਕਹਿੰਦਾ ਮੈਂ ਸਿੱਖ ਬਣ ਜਾਵਾਂ। ਦਾਸ, ਆ ਥੋੜੇ ਦਿਨ ਹੋਏ ਕੁਵੈਤ ਦੀ ਧਰਤੀ ਤੇ ਜਦੋਂ ਗਏ, ਕੁਝ ਦਿਨ ਕੀਰਤਨ ਕੀਤਾ, ਇੱਕ ਮੁਸਲਮਾਨ ਜਿਹਦੇ ਹਿਰਦੇ ਵਿੱਚ ਭਾਵਨਾ, ਪਿਆਰ ਬੜਾ, ਗੁਰੂ ਦੇ ਦਰ ਤੇ ਆਉਂਦਾ, ਸੇਵਾ ਕਰਦਾ, ਸਿਮਰਨ ਕਰਦਾ, ਕੀਰਤਨ ਸੁਣਦਾ, ਨਿਤਾ ਪਰਤ ਨਿਯਮ ਹੈ। ਪਰ ਜਦੋਂ ਦਾਸ ਵਾਪਸ ਆਉਣ ਲੱਗੇ ਤੇ ਉਸ ਦੇ ਨੇਤਰਾਂ ਵਿੱਚੋਂ ਜਲ ਵਹਿਣ ਲੱਗ ਪਿਆ, ਹੱਥ ਜੋੜੇ, ਭਾਈ ਸਾਹਿਬ ਜੀ ਆਪ ਜਾ ਰਹੇ ਹੋ, ਮੇਰੇ ਵਾਸਤੇ ਇੱਕ ਅਰਦਾਸ ਕਰ ਜਾਓ। ਮੈਂ ਉਸ ਮੁਸਲਮਾਨ ਵੀਰ ਵੱਲ ਤੱਕਿਆ, ਖਿਆਲ ਆਇਆ ਅੱਜ ਦਾ ਮਨੁੱਖ ਦੁਖੀ ਹੈ, ਹੋ ਸਕਦਾ ਇਸ ਨੂੰ ਵੀ ਕੋਈ ਦੁੱਖ ਹੋਵੇ, ਇਸ ਵਾਸਤੇ ਚਾਹੁੰਦਾ ਕਿ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਜਾਵੇ।
ਪੁੱਛਿਆ, ਭਲਿਆ ਕੀ ਦੁੱਖ ਹੈ, ਕਿਸ ਵਾਸਤੇ ਕਹਿੰਦੇ ਅਰਦਾਸ ਕਰੋ? ਹੱਥ ਜੋੜੇ ਭਾਈ ਸਾਹਿਬ, ਮੈਨੂੰ ਕੋਈ ਦੁੱਖ ਨਹੀਂ ਹੈ, ਮੇਰੀ ਇੱਕ ਇੱਛਾ ਹੈ ਕਿ ਮੈਂ ਸਿੱਖ ਸੱਜ ਜਾਵਾਂ। ਭਾਈ ਸਾਹਿਬ, ਆ ਤਿੰਨ ਵਾਰ ਮੈਂ ਕੇਸ ਰੱਖੇ ਪਰ ਮੈਂ ਸਿੱਖ ਨਾ ਬਣ ਸਕਿਆ, ਮੇਰੇ ਕੇਸ ਕਤਲ ਕਰ ਦਿੱਤੇ ਗਏ ਕਿਉਂਕਿ ਮੈਂ ਮੁਸਲਮਾਨ ਹਾਂ, ਕੁਵੈਤ ਦੀ ਧਰਤੀ ਤੇ ਰਹਿੰਦਾ। ਪਰ ਇਸ ਵਾਸਤੇ ਭਾਈ ਸਾਹਿਬ, ਮੈਂ ਤੁਹਾਡੇ ਚਰਨਾਂ ਵਿੱਚ ਇੱਕ ਅਰਦਾਸ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਆਹ ਜਨਮ ਤੋਂ ਬਾਅਦ ਮੇਰਾ ਅਗਲਾ ਜਨਮ ਸਿੱਖਾਂ ਦੇ ਘਰ ਹੋਵੇ ਤੇ ਮੈਂ ਸਿੱਖ ਬਣ ਕੇ ਗੁਰੂ ਕਲਗੀਧਰ ਪਾਤਸ਼ਾਹ ਦਾ ਅੰਮ੍ਰਿਤ ਛਕ ਕੇ ਪੰਜਾਂ ਕੱਕਿਆਂ ਦਾ ਧਾਰਨੀ ਬਣ ਕੇ ਤੇ ਸਿੱਖ ਹੋ ਜਾਵਾਂ, ਫਿਰ ਮੇਰਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇਗਾ। ਮੇਰਾ ਦਿਲ ਕਰਦਾ ਹੈ ਕਿ ਇੱਕ ਵਾਰ ਅੰਮ੍ਰਿਤ ਛਕ ਲਵਾਂ। ਇੱਕ ਮੁਸਲਮਾਨ ਵੀਰ ਦੀ ਭਾਵਨਾ ਹੈ ਸਿੱਖ ਬਣਨ ਦੀ, ਅੰਮ੍ਰਿਤ ਛਕਣ ਦੀ, ਤੇ ਅੱਜ ਦਾ ਸਿੱਖ ਕਦੇ ਝਾਤ ਮਾਰੀਏ, ਅੱਜ ਦਾ ਸਿੱਖ ਨਾਈਆਂ ਦੀ ਦੁਕਾਨਾਂ ਤੇ ਬੈਠਾ, ਉਹ ਚਾਹੁੰਦਾ ਕਿ ਮੈਂ ਕੇਸ ਕਤਲ ਕਰਾ ਲਵਾਂ, ਕੇਸਾਂ ਦੀ ਵਿਦ ਵੀ ਕਰਦਾ। ਅੱਜ ਤੱਕੀਏ ਮੇਰੀਆਂ ਭੈਣਾਂ ਵੀ ਕੇਸਾਂ ਦੀ ਵਿਦ ਵੀ ਕਰਦੀਆਂ। ਮੈਂ ਉਹਨਾਂ ਭੈਣਾਂ ਨੂੰ ਵੀ ਬੇਨਤੀ ਕਰਾਂ, ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਾਂ, ਆਓ ਬਾਈ, ਜੇ ਤੁਹਾਨੂੰ ਸਿੱਖਾਂ ਦੇ ਘਰ ਜਨਮ ਮਿਲਿਆ ਤੇ ਇਸ ਵਿਰਸੇ ਨੂੰ ਸੰਭਾਲ ਲਈਏ, ਆਓ ਬਾਈ, ਪੂਰਨ ਹੋ ਜਾਈਏ। ਜਦੋਂ ਪੂਰਨ ਹੋ ਜਾਵਾਂਗੇ, ਦਸਤਾਰ ਸਜਾਵਾਂਗੇ, ਗੁਰੂ ਦੀ ਸਿੱਖੀ ਜੋ ਗੁਰੂ ਨੇ ਬਖਸ਼ੀ ਹੈ ਇਸ ਨੂੰ ਗਹਿਣਾ ਮੰਨ ਕੇ ਹੰਡਾਵਾਂਗੇ ਤੇ ਫਿਰ ਗੁਰੂ ਬਖਸ਼ਿਸ਼ ਕਰੇਗਾ, ਝੋਲੀਆਂ ਭਰ ਦੇਵੇਗਾ। ਆਓ ਫਿਰ ਆਪਣੇ ਮਨ ਨੂੰ ਸਮਝਾ ਲਈਏ, ਇਹ ਮੰਜ਼ਲ ਦੂਰ ਬਥੇਰੀ ਜੋ ਮਿਲਦੀ ਨਾ ਹਰ ਵੇਰੀ। ਹਰ ਵਾਰੀ ਤਾਂ ਇਹ ਮਨੁੱਖਾ ਜਨਮ ਨਹੀਂ ਪ੍ਰਾਪਤ ਹੋਣਾ, ਤੈਨੂੰ ਇਹ ਦਾਤ ਪ੍ਰਾਪਤ ਹੋਈਏ ਤੇ ਹੁਣ ਰਹਿਤਾਂ ਵਿੱਚ ਰਹਿ, ਬਖਸ਼ਿਸ਼ ਹਾਸਲ ਕਰ, ਇਸ ਸਿੱਖੀ ਨੂੰ ਗਹਿਣਾ ਮੰਨ ਕੇ ਹੰਡਾ। ਆ ਜਿਵੇਂ ਬੀਬੀਆਂ ਗਹਿਣਾ ਪਾਉਂਦੀਆਂ, ਕਿਸ ਵਾਸਤੇ? ਆਪਣੇ ਸਰੀਰ ਨੂੰ ਸ਼ਿੰਗਾਰਦੀਆਂ, ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ। ਤੇ ਆ ਬਈ ਸਿੱਖਾ, ਤੇਰਾ ਵੀ ਪਤੀ ਉਹ ਪਰਮਾਤਮਾ, ਤੂੰ ਵੀ ਉਹਨੂੰ ਖੁਸ਼ ਕਰ, ਆਪਣੇ ਸਰੀਰ ਤੇ ਆ ਗਹਿਣਾ ਪੰਜਾਂ ਕੱਕਿਆਂ ਦਾ ਧਾਰਨੀ ਬਣ, ਆਪਣੇ ਗੁਰੂ ਨੂੰ ਮਨਾ ਲੈ, ਆਪਣੇ ਗੁਰੂ ਨੂੰ ਖੁਸ਼ ਕਰ ਲੈ। ਇਹ ਵਾਰ ਵਾਰ ਦਾਤ ਪ੍ਰਾਪਤ ਨਹੀਂ ਹੋਣੀ, ਤੇ ਆ ਫਿਰ ਇੱਕ ਵਾਰ ਮਨ ਨੂੰ

ਕਿਉਂ ਦਿਨ ਰਾਤ ਇਹਨਾਂ ਨਸ਼ਿਆਂ ਵਿੱਚ ਗਲਤਾਨ ਹੋਏ, ਕਿਉਂ ਆਪਣਾ ਆਪ ਅਜਾਈ ਗਵਾਰੇ, ਆ ਨਰਕਾਂ ਦਾ ਰਾਹ ਅਪਣਾ ਬੈਠੇ। ਦਿਨ ਰਾਤ ਇਹਨਾਂ ਨਸ਼ਿਆਂ ਵਿੱਚ ਗਲਤਾਨ ਹੋਏ। ਇਹ ਨਸ਼ੇ ਤੇ ਇੱਕ ਦਿਨ ਸਰੀਰ ਨੂੰ ਖਾ ਜਾਂਦੇ, ਇੱਕ ਜਨਮ ਅਜਾਈ ਗਵਾ ਜਾਵੇ, ਇੱਕ ਸਰੀਰ ਨੂੰ ਮਿੱਟੀ ਵਿੱਚ ਰੋਲ ਜਾਵੇ। ਇਸੇ ਵਾਸਤੇ ਤੇ ਭਾਈ ਸਾਹਿਬ ਕਹਿੰਦੇ, ਕੁੱਠਾ ਹੁੱਕਾ ਚਰਸ ਤਮਾਕੂ, ਗਾਂਜਾ ਟੋਪੀ ਤਾੜੀ ਖਾਕੂ, ਇਨਕੀ ਔਰ ਨਾ ਕਬੂ ਦੇਖੈ, ਰਹਿਤਵੰਤ ਸੋ ਸਿੰਘ ਬਸਿੱਖ ਹੈ। ਉਹੀ ਉਹ ਸਿੱਖ ਰਹਿਣੀ ਬਹਿਣੀ ਵਿੱਚ ਹੈ ਜਿਹੜਾ ਭੁੱਲ ਕੇ ਵੀ ਇਹਨਾਂ ਨਸ਼ਿਆਂ ਦੇ ਨੇੜੇ ਨਹੀਂ ਜਾਂਦਾ। ਪਰ ਅਫਸੋਸ, ਅੱਜ ਦਾ ਸਿੱਖ ਤਾਂ ਦਿਨ ਰਾਤ ਨਸ਼ਿਆਂ ਵਿੱਚ ਹੀ ਗਲਤਾਨ ਹੈ। ਬੜੀਆਂ ਸੁੰਦਰ ਕੋਠੀਆਂ ਹੁੰਦੀਆਂ, ਜਦੋਂ ਜਾ ਕੇ ਤੱਕੀਦਾ ਬੜੀਆਂ ਕੀਮਤੀ ਬੋਤਲਾਂ ਲੱਗੀਆਂ ਹੁੰਦੀਆਂ। ਕਿਸ ਵਾਸਤੇ? ਕਿ ਜਿਹੜਾ ਸਾਡੇ ਘਰ ਆਵੇ ਤੱਕੇ, ਇਹ ਸੇਠ ਹੈ, ਬੜਾ ਵੱਡਾ ਸਰਦਾਰ ਹੈ, ਹਰ ਤਰ੍ਹਾਂ ਦੀ ਕੀਮਤੀ ਬੋਤਲ ਇਸਦੇ ਘਰ ਲੱਗੀ ਹੋਈ। ਅਫਸੋਸ, ਸਾਨੂੰ ਸ਼ਰਾਬ ਦੀਆਂ ਬੋਤਲਾਂ ਤੇ ਮਾਣ ਰਿਹਾ, ਸਿੱਖੀ ਤੇ ਮਾਣ ਨਾ ਰਿਹਾ। ਉਹ ਸਿੱਖਾ ਕਿਤੇ ਸ਼ਰਾਬ ਦੀ ਬੋਤਲ ਦੀ ਥਾਂ ਉਹ ਗੁਰੂ ਬਖਸ਼ਿਸ਼ ਦੀ ਕੋਈ ਨਿਸ਼ਾਨੀ ਤੇਰੇ ਘਰ ਲੱਗੀ ਹੁੰਦੀ, ਕੋਈ ਸ੍ਰੀ ਸਾਹਿਬ ਲੱਗੀ ਹੁੰਦੀ, ਤਾਂ ਤੂੰ ਕਹਿ ਸਕਦਾ ਸੀ ਕਿ ਮੈਂ ਸਿੱਖ ਹਾਂ, ਬੋਤਲਾਂ ਦਾ ਮਾਣ ਕਰਦਾ ਤੇ ਫਿਰ ਕਹਿੰਦਾ ਗੁਰੂ ਮੇਰੇ ਤੇ ਬਖਸ਼ਿਸ਼ ਨਹੀਂ ਕਰਦਾ। ਭੁੱਲਿਆ ਤਾਂ ਤੂੰ ਆਪ ਫਿਰਦਾ, ਗੁਰੂ ਤੋਂ ਦੂਰ ਹੁੰਦਾ ਫਿਰਦਾ। ਉਹ ਸਿੱਖਾ, ਗੁਰੂ ਦਾ ਬਚਨ ਮੰਨ, ਦਸਤਾਰ ਸਜਾ। ਇੱਕ ਸਰਦਾਰ ਮਿਲਟਰੀ ਦਾ ਸਰਦਾਰ ਹੈ, ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਵਿੱਚ ਇਸ਼ਨਾਨ ਕੀਤਾ, ਦਸਤਾਰ ਸਜਾਈ, ਪਰ ਜਦੋਂ ਦਾੜਾ ਬੰਨਣ ਲੱਗਾ, ਇੱਕ 8-9 ਸਾਲ ਦਾ ਬੱਚਾ ਸਵਾਲ ਕਰ ਦਿੱਤਾ, ਐ ਸਰਦਾਰ ਜੀ, ਆ ਕੀ ਲਪੇਟ ਰਹੇ ਹੋ? ਬੇਟਾ, ਮੈਂ ਦਾੜਾ ਬੰਨ ਰਿਹਾ, ਦਾੜੇ ਨੂੰ ਲਪੇਟ ਰਿਹਾ। ਕਹਿਣ ਲੱਗਾ, ਨਹੀਂ, ਇਹ ਦਾੜਾ ਨਹੀਂ, ਇਹ ਕੀ ਲਪੇਟੇ ਹੈ? ਉਹ ਬੇਟਾ, ਮੈਂ ਦਾੜਾ ਲਪੇਟ ਰਿਹਾ। ਕਹਿਣ ਲੱਗਾ, ਸਰਦਾਰ ਜੀ, ਇਹ ਦਾੜਾ ਨਹੀਂ, ਇਹ ਸਿੱਖੀ ਦਾ ਨਿਸ਼ਾਨ ਸਾਹਿਬ ਹੈ ਜਿਹਨੂੰ ਲਪੇਟ ਰਹੇ ਹੋ। ਜਿਸ ਕੌਮ ਦਾ ਨਿਸ਼ਾਨ ਲਪੇਟਿਆ ਜਾਵੇ, ਉਹ ਕੌਮ ਵੀ ਲਪੇਟੀ ਜਾਂਦੀ। ਜਿਸ ਕੌਮ ਦਾ ਆ ਨਿਸ਼ਾਨ ਸਾਹਿਬ ਹੀ ਲਪੇਟ ਦੇਈਏ, ਕੌਮ ਲਪੇਟੀ ਗਈ, ਇਹ ਤਾਂ ਲਹਿਰਾਉਂਦਾ ਹੀ ਚੰਗਾ ਲੱਗਦਾ। ਉਹ ਸਰਦਾਰ ਦੇ ਨੇਤਰਾਂ ਵਿੱਚ ਉਹ ਜਲ ਵਹਿਣ ਲੱਗ ਪਿਆ। ਇੱਕ 8-9 ਸਾਲ ਦੇ ਬੱਚੇ ਨੇ ਸਵਾਲ ਕੀਤਾ, ਬਸ ਮਨ ਬਦਲ ਗਿਆ, ਦਾੜਾ ਖੋਲ ਦਿੱਤਾ, ਪ੍ਰਕਾਸ਼ ਕਰ ਦਿੱਤਾ। ਆਓ ਬਾਈ, ਬਸ ਕਿਤੇ ਕਿਸੇ ਬੱਚੇ ਦੀ ਗੱਲ ਵੀ ਕਈ ਵਾਰ ਤੀਰ ਬਣ ਕੇ ਲੱਗ ਜਾਂਦੀ ਹੈ। ਤੇ ਆਓ, ਜੇ ਸੱਚਮੁੱਚ ਗੁਰੂ ਦੇ ਹਾਂ ਤੇ ਫਿਰ ਆ ਬਚਨ ਗੁਰੂ ਦੇ ਹਨ। ਸੁੰਦਰ ਦਸਤਾਰ ਸਜਾ, ਆਪਣਾ ਸੁੰਦਰ ਦਿਲ ਦਾੜਾ ਪ੍ਰਕਾਸ਼ ਕਰ ਤੇ ਗੁਰੂ ਦੇ ਦਰ ਤੇ ਨਮਸਕਾਰ ਕਰ, ਰਹਿਣੀ ਬਹਿਣੀ ਵਿੱਚ ਰਹੋ, ਇਹਨਾਂ ਨਸ਼ਿਆਂ ਦਾ ਤਿਆਗ ਕਰ, ਫਿਰ ਗੁਰੂ ਬਖਸ਼ਿਸ਼ ਕਰੇਗਾ, ਤੇਰੀਆਂ ਝੋਲੀਆਂ ਭਰ ਦੇਵੇਗਾ। ਆ ਬਈ, ਮਨ ਨੂੰ ਸਮਝਾ ਲੈ।

टिकाए ओ धरती पूजनीक हो गई, ओ धरती वैकुंठ धाम हो गई। उस धरती दी चरण धूड़ी जिसने भी मस्तक ते ला ली, उदा लोक परलोक सौर गया। संसार नूं उतारदे होए धन गुरु नानक पातशाह जदों मणिकरण दी धरती ते पहुंचे, मर्दाने ने बेनती कीती गरीब नवाज, जे आग्या होवे तां कोई अनुपान कर आवा, क्योंकि आप तां पवन आहारी हो पर मैनू तां भुख लगदी है। मर्दानिया तेरी भुख ने तां अनेकां दा उधार कीता है, तैनू भुख लगी तां सज्जन ठग दा उधार होया, तैनू भुख लगी तां कौडे राक्षस दा उधार होया, तैनू भुख लगी तां नूर शाह जो जादूगर लड़की सी उस दा उधार होया। तेरी भुख ने तां पता नहीं कितनियां दा पता कीता है। मर्दानिया जा अनुपान कर आ। मर्दाना जदों इस ग्राम विच गया, ग्राम वालिया ने रस्त दे दिती ते वापस आ गया। महाराज प्रसादा तो नहीं छकिया, पिंड वालिया ने रस्त दिती है। ता धन गुरु नानक महाराज सच्चे पातशाह कहन लगे, ओ सामने पत्थर चुक ते वेख निरंकार दे फिर रंग। मर्दाने ने जदों पत्थर चुकिया ता एक गर्म जल दा कुंट निकलिया, आख्या इस अमृत जल विच प्रसादे घड़ के पा दे। मर्दाने ने सत बचन करके जदों पाए ता जितने प्रसादे पाए सारे दे सारे डुब गए। महाराज ता सारा अन्न इसे तरह, सारी रस्त इसे तरह डुब जावेगी। ता धन गुरु नानक पातशाह मुस्कुरा के कहण लगे, मर्दानिया पहला प्रसादा परमेश्वर दे नमित कढ़ी दे। परमेश्वर दे नमित कढ़िया है, क्योंकि गुरु नानक ने पूरने पाके सानू दसे हन भाई, असी अपनी किरत कमाई नू सफल करन लई पहला प्रसादा गुरु दे नमित कढ़ना है। महापुरख बाबा आनंद सिंह जी महाराज क्या करदे सन भाई, कोई घाटा पै जांदा है डुब जांदे हन पैसे, या कोई होर मुसीबत पैंदी है, दसवंत कड्डो चंगे पासे लाओ, गुरु दे नमित कड्डो ते डुबिया होया माल भी तर आउंदा है। उचारण करो श्री वाहिगुरु। धन गुरु नानक पातशाह कहन लगे, मर्दानिया परमेश्वर दे नमित कड्डी दा पहला प्रसादा। जा मर्दाने ने पेड़ा घड़ के प्रसादा बना के परमेश्वर दे नमित सतनाम श्री वाहिगुरु आख के पाया, ता बाकी दे प्रसादे भी पूड़ियां वांगू फुल के ऊपर आ गए। धन गुरु नानक पातशाह जी ने थोड़ा जिहा भोजन अपनी रसना ते रखिया, मर्दाने ने छकिया। इस अजमत दा जदों पिंड वालिया नूं पता लगा तां सारे दे सारे आके सतगुरां दे चरणां विच बैठ गए ते धन गुरु नानक पातशाह कहण लगे, भाई ये मणिकरण है, इत्थे मन जुड़दा है, नाम दे पंधावां नूं प्राप्ति हुंदी है, रस्ता मिलता है, क्योंकि पुरातन समय ब्रह्मा विष्णु महेश ने इस धरती ते उग्र तप कीता है। सपत रिखी ने भी इत्थे ही, सत्तां रिखियां ने भी इत्थे ही उग्र तप करके ते एडियां पदवियां प्राप्त कीतियां हन। उचारण करो श्री वाहिगुरु। ए पवित्र धरती है जिथे होर सारे तीर्थ महान हन, उना विचों एक एवी तीर्थ महान है जिथे ब्रह्मा विष्णु महेश ने उग्र तप करके ए पदवियां प्राप्त कीतियां। और पुरातन ग्रंथां विच ए भी लिखिया है कि ए मणि पार्वती कोल सी,
ਉਹਦੇ ਹੱਥੋਂ ਜਦੋਂ ਡਿੱਗੀ ਤਾਂ ਸਿੱਧੀ ਪਾਤਾਲਪੁਰੀ ਵਿੱਚ ਚਲੀ ਗਈ ਔਰ ਹਜ਼ਾਰ ਮੂੰਹ ਵਾਲਾ ਜੋ ਸ਼ੇਸ਼ ਨਾਗ ਹੈ ਇਹ ਉਸ ਨੂੰ ਪ੍ਰਾਪਤ ਹੋਈ। ਇਹ ਹਜ਼ਾਰ ਮੁਖਾ ਸ਼ੇਸ਼ ਨਾਗ ਜੋ ਨਿਤ ਨਵੇਂ ਪਰਮੇਸ਼ਰ ਦੇ ਨਾਮ ਲੈਂਦਾ ਸੱਚਾ ਭਗਤ ਹੈ। ਇਹ ਮਣੀ ਨਾਮ ਦੀ ਦੌਲਤ ਨਾਮ ਦਾ ਖਜ਼ਾਨਾ ਭਗਤਾਂ ਦੇ ਕੋਲ ਹੁੰਦਾ। ਉਚਾਰਨ ਕਰੋ ਸ੍ਰੀ ਗੁਰੂ ਕੀ ਬਾਣੀ ਵਿੱਚ ਵੀ ਲਿਖਿਆ ਹੈ ਸ਼ੇਸ਼ ਨਾਗ ਤੇਰੋ ਮਰਮ ਨਾ ਜਾਣਾ। ਹਜ਼ਾਰ ਮੁਖ ਵਾਲਾ ਸ਼ੇਸ਼ ਨਾਗ ਹਰ ਵੇਲੇ ਪ੍ਰਭੂ ਦੇ ਨਵੇਂ ਨਾਮ ਲੈ ਰਿਹਾ ਭਾਵ ਜਿਹੜਾ ਨਾਮ ਇੱਕ ਵਾਰੀ ਲੈਂਦਾ ਨਾ ਉਹ ਦੁਬਾਰਾ ਨਹੀਂ ਲੈਣਾ। ਤੇ ਸਤਿਯੁਗ ਤੋਂ ਲੈ ਕੇ ਹੁਣ ਤੱਕ ਉਹ ਨਵੇਂ ਨਾਮ ਲੈ ਰਿਹਾ ਅਜੇ ਤੱਕ ਪਰਮੇਸ਼ਰ ਦੇ ਨਾਮ ਮੁੱਕੇ ਨਹੀਂ। ਗੁਰੂ ਨਾਨਕ ਸੱਚੇ ਪਾਤਸ਼ਾਹ ਇਸੇ ਲਈ ਕਹਿੰਦੇ ਹਨ ਕਿ ਭੀ ਤੇਰੀ ਕੀਮਤ ਨਾ ਪਵੇ ਹੇ ਨਿਰੰਕਾਰ ਤੇਰੀ ਕੀਮਤ ਕੌਣ ਪਾ ਸਕਦਾ। ਭੀ ਤੇਰੀ ਕੀਮਤ ਨਾ ਪਵੇ ਹਉ ਕੇਵਡ ਆਖਾਂ ਨਾਉ ਤੇਰੇ ਕਿਤਨੇ ਕੁ ਕੋਈ ਨਾਮ ਲੈ ਦੇਗਾ। ਆ ਸ਼ੇਸ਼ ਨਾਗ ਹਜ਼ਾਰ ਮੂਹਾਂ ਰੋਜ਼ ਨਿਤ ਨਵੇਂ ਨਾਮ ਹਰ ਵੇਲੇ ਲੈ ਰਿਹਾ ਪਰ ਤੇਰੇ ਨਾਮਾਂ ਦਾ ਕੋਈ ਅੰਤ ਹੈ? ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਬ੍ਰਹਮਾ ਵਿਸ਼ਨ ਮਹੇਸ਼ ਨੇ ਤਪ ਕੀਤਾ ਤੇ ਸਪਤ ਰਿਖੀਆਂ ਦੀ ਵੀ ਇੱਥੇ ਹੀ ਥਾਂ ਹੈ ਜਿਨ੍ਹਾਂ ਨੇ ਉਗਰ ਤਪ ਕਰਕੇ ਏਡੀਆਂ ਉੱਚੀਆਂ ਪਦਵੀਆਂ ਪ੍ਰਾਪਤ ਕੀਤੀਆਂ। ਮਣੀਕਰਨ ਤੋਂ ਦੂਰ ਥੋੜਾ ਜਾ ਕੇ ਇੱਕ ਦੁੱਧ ਗੰਗਾ ਹੈ ਜਿੱਥੇ ਇਹ ਰਿਸ਼ੀ ਮੁਨੀ ਪੁਰਾਤਨ ਸਮੇਂ ਇੱਥੋਂ ਦੁੱਧ ਪੀ ਕੇ ਇਹ ਦੁੱਧ ਦੀ ਗੰਗਾ ਵਗਦੀ ਸੀ ਦੁੱਧ ਪੀ ਕੇ ਆਪਣਾ ਆਹਾਰ ਲੈਂਦੇ ਸਨ। ਰੂਪ ਗੰਗਾ ਹੈ ਬ੍ਰਹਮ ਗੰਗਾ ਹੈ ਜਿੱਥੇ ਬ੍ਰਹਮਾ ਨੇ ਤਪ ਕੀਤਾ ਔਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਵੀ ਬਚਨ ਕੀਤਾ ਭਾਈ ਇੱਥੇ ਸੋਨੇ ਚਾਂਦੀ ਦੀਆਂ ਖਾਣਾਂ ਵੀ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਪਵਿੱਤਰ ਧਰਤੀ ਹੈ ਜਿਹੜਾ ਵੀ ਕੋਈ ਪਿਆਰ ਦੇ ਨਾਲ ਮਨ ਜੋੜ ਕੇ ਸਿਮਰਨ ਕਰਦਾ ਕਿਉਂਕਿ ਸੱਚ ਵਸਤੂ ਤਾਂ ਹੈ ਸੱਚੀ ਮਣੀ ਤਾਂ ਹੈ ਪ੍ਰਭੂ ਦਾ ਸਿਮਰਨ। ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ। ਇਹ ਮਣੀ ਨਾਮ ਦੀ ਮਣੀ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਈ ਫਿਰ ਭਾਈ ਰੋਸ਼ਨ ਮੁਨਾਰਾ ਹੋ ਕੇ ਚਮਕੀ। ਉਹ ਆਪ ਹੀ ਨਹੀਂ ਆਪਣੀਆਂ ਕੁੱਲਾਂ ਹੀ ਨਹੀਂ ਅਨੇਕਾਂ ਦਾ ਉਧਾਰ ਕਰ ਗਏ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦੀ ਮਣੀ ਚਮਕ ਗਈ। ਤਾਂ ਇਸ ਲਈ ਮਣੀਕਰਨ ਸੰਸਾਰ ਨੂੰ ਉਤਾਰਦੇ ਹੋਏ ਮਣੀਕਰਨ ਗੁਰੂ ਨਾਨਕ ਨੇ ਚਰਨ ਪਾਏ।